0: This is CKJS 92.7 FM and HD1 Winnipeg.
1: The following is a paid program. The views and opinions do not represent those of CKJS or its advertisers.
2: ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਅਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਮੈਨੂੰ ਅਕਸਰ ਇੱਕ ਸਵਾਲ ਪਹਿਲਾਂ ਵਿਦੇਸ਼ਾਂ ਵਿੱਚ ਪੁੱਛਿਆ ਜਾਂਦਾ ਸੀ, ਅੱਜ ਕੱਲ੍ਹ ਪੰਜਾਬ ਵਿੱਚ ਵੀ ਪੁੱਛਿਆ ਜਾਣ ਲੱਗ ਪਿਆ, ਤੁਹਾਡੇ ਵੇਲੇ ਦਾ ਪੰਜਾਬ ਕਿੱਦਾਂ ਦਾ ਹੁੰਦਾ ਸੀ, ਫਿਰ ਤੁਸੀਂ ਪੰਜਾਬ ਬਦਲਦਾ ਵੇਖਿਆ ਅਤੇ ਜਿਹੜਾ ਅੱਜ ਪੰਜਾਬ ਹੈ ਉਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ ਅਤੇ ਤੁਸੀਂ ਪੰਜਾਬੀ ਬਾਰੇ ਕੀ ਮਹਿਸੂਸ ਕਰਦੇ ਹੋ। ਜ਼ਮੀਨ ਅਸਮਾਨ ਦਾ ਫਰਕ, ਮੇਰੇ ਵੇਲੇ ਦਾ ਪੰਜਾਬ, ਮੇਰੇ ਬਚਪਨ ਦਾ ਪੰਜਾਬ, ਉਸ ਪੰਜਾਬ ਦੇ ਵਿੱਚ ਸ਼ਾਮ ਨੂੰ ਸੱਥਾਂ ਦੇ ਉੱਤੇ ਮਹਿਫਲਾਂ ਲੱਗਦੀਆਂ ਸਨ, ਕਿਉਂਕਿ ਘਰਾਂ 'ਚ ਰੇਡੀਓ ਟੀ ਵੀ ਨਹੀਂ ਸੀ ਹੁੰਦੇ, ਮੋਬਾਈਲ ਦੇ ਉੱਤੇ ਵੀ ਵਟਸਐਪ, ਗੂਗਲ, ਯੂਟਿਊਬ ਨਹੀਂ ਸੀ ਹੁੰਦੇ, ਕੋਈ ਇੰਸਟਾਗ੍ਰਾਮ ਨਹੀਂ ਸੀ ਹੁੰਦਾ। ਉਦੋਂ ਲੋਕ ਉੱਥੇ ਬੈਠ ਕੇ ਆਪਸ ਵਿੱਚ ਗੱਲਾਂ ਕਰਦੇ ਸੀ, ਪਿੰਡ ਦੇ ਚੰਗੇ ਮਾੜੇ ਦੀ ਗੱਲ ਵੀ ਹੁੰਦੀ ਸੀ, ਫਸਲਵਾੜੀ ਦੀ ਗੱਲ ਵੀ ਹੁੰਦੀ ਸੀ, ਮੀਂਹ ਕਣੀ ਦੀ, ਮੌਸਮ ਦੀ ਗੱਲ ਵੀ ਹੁੰਦੀ ਸੀ। ਸਰਦੀਆਂ ਦੇ ਦਿਨਾਂ 'ਚ ਲੱਕੜ ਦੇ ਖੁੰਡ ਸੁੱਟ ਕੇ ਚਾਦਰਾਂ ਦੀਆਂ ਬੁੱਕਲਾਂ ਮਾਰ ਕੇ ਰਾਤ ਅੱਧੀ ਅੱਧੀ ਰਾਤ ਤੱਕ ਅਸੀਂ ਲੋਕ ਉੱਥੇ ਧੂਣੀ ਦੇ ਕੋਲ ਬੈਠਦੇ, ਕਦੇ ਕਦੇ ਧੂੰਆਂ ਆ ਜਾਵੇ ਤਾਂ ਅੱਖਾਂ ਵੀ ਮਲਦੇ ਸਨ, ਪਰ ਅਸੀਂ ਉੱਥੇ ਬੈਠ ਕੇ ਅੱਗ ਸੇਕਦੇ ਹੁੰਦੇ ਸਾਂ। ਅੱਜ ਉਹ ਸਾਰਾ ਕੁਛ ਉੱਥੇ ਨਹੀਂ ਰਿਹਾ। ਉਦੋਂ ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀ ਅਤੇ ਉਹਦੀ ਇੱਜ਼ਤ ਦਾ ਖਿਆਲ ਰੱਖਿਆ ਜਾਂਦਾ ਸੀ। ਉਦੋਂ ਪਿੰਡ ਦਾ ਬੱਚਾ ਸਾਰੇ ਪਿੰਡ ਦੇ ਬਜ਼ੁਰਗਾਂ ਵਾਸਤੇ ਬੱਚਾ ਹੁੰਦਾ ਸੀ, ਜਿਹਨੂੰ ਮਰਜ਼ੀ ਝਿੜਕ ਲੈਂਦੇ ਸੀ। ਅੱਜ ਵਾਂਗ ਇਹ ਨਹੀਂ ਸੀ ਕਿ ਕਿਸੇ ਨੇ ਝਿੜਕਿਆ ਅਤੇ ਬੱਚੇ ਦੇ ਘਰ ਦੇ ਆ ਜਾਣਗੇ ਕਿ ਤੂੰ ਕੌਣ ਹੁੰਦਾ ਮੇਰੇ ਬੱਚੇ ਨੂੰ ਝਿੜਕਣ ਵਾਲਾ। ਸਾਰਾ ਪਿੰਡ ਇਹ ਸਮਝਦਾ ਸੀ ਕਿ ਬੱਚੇ ਸਾਡੇ ਸਾਂਝੇ ਨੇ ਅਤੇ ਹਰ ਗੱਲ ਉਦੋਂ ਇਸ ਤਰ੍ਹਾਂ ਵੇਖੀ ਜਾਂਦੀ ਸੀ। ਉਦੋਂ ਵੱਖਰੀ ਕਿਸਮ ਦਾ ਮਾਹੌਲ ਹੁੰਦਾ ਸੀ, ਰਾਤ ਨੂੰ ਇੰਨੀਆਂ ਲਾਈਟਾਂ ਨਹੀਂ ਸਨ ਜਗਦੀਆਂ, ਤਾਰਿਆਂ ਦੇ ਦਰਸ਼ਨ ਹੁੰਦੇ ਸਨ, ਚੰਦ ਦਿਸਦਾ ਸੀ। ਭਗਵੰਤ ਮਾਨ ਜਦੋਂ ਅਜੇ ਮੁੱਖ ਮੰਤਰੀ ਨਹੀਂ ਸੀ ਬਣਿਆ, ਜਦੋਂ ਅਜੇ ਪਾਰਲੀਮੈਂਟ ਮੈਂਬਰ ਵੀ ਨਹੀਂ ਸੀ ਬਣਿਆ, ਉਦੋਂ ਦੀਆਂ ਗੱਲਾਂ। ਇੱਕ ਵਾਰ ਉਹਨੇ ਦੱਸਿਆ ਸੀ, ਮੈਂ ਪਿੰਡੋਂ ਆਪਣੇ ਬਾਪੂ ਜੀ ਨੂੰ ਸ਼ਹਿਰ ਲੈ ਆਇਆ, ਦੋ ਦਿਨ ਰਹਿ ਕੇ ਤੀਸਰੇ ਦਿਨ ਪਿੰਡ ਨੂੰ ਭੱਜ ਉੱਠੇ, ਕਹਿੰਦੇ ਮੈਂ ਚੱਲਿਆ। ਮੈਂ ਉਹਨਾਂ ਨੂੰ ਕਿਹਾ, ਕਿਉਂ, ਇੱਥੇ ਕੀ ਕਮੀ ਆ? ਕਹਿੰਦੇ ਤੇਰੇ ਸ਼ਹਿਰ ਆ ਕੇ ਮੈਨੂੰ ਮੇਰਾ ਰੱਬ ਨਹੀਂ ਦਿਸਦਾ। ਕਹਿੰਦਾ ਮੈਂ ਆਖਿਆ, ਰੱਬ ਕਿਹੜਾ ਰੱਬ ਨਹੀਂ ਤੁਹਾਨੂੰ ਦਿਸਦਾ? ਅਤੇ ਉਹਨਾਂ ਨੇ ਅੱਗੋਂ ਮਾਸਟਰ ਮਹਿੰਦਰ ਸਿੰਘ ਨੇ ਭਗਵੰਤ ਨੂੰ ਕਿਹਾ, ਪਿੰਡ ਆ ਵੀ ਵਿਖਾਊਂਗਾ। ਇੱਕ ਦਿਨ ਭਗਵੰਤ ਪਿੰਡ ਗਿਆ ਅਤੇ ਉਹ ਲੈ ਕੇ ਛੱਤ 'ਤੇ ਸੌਂ ਗਏ। ਉੱਥੋਂ ਉਹਨੂੰ ਆਖਿਆ, ਉਹ ਉੱਪਰ ਤੱਕ ਵੇਖ, ਹਨੇਰੀ ਰਾਤ, ਤਾਰੇ ਚਮਕਦੇ, ਵਿਚਾਲੇ ਜਿਹੜਾ ਚੰਦ ਤੁਰਿਆ ਜਾਂਦਾ ਸੀ ਉਹ ਚੰਦ ਚਮਕਦਾ। ਉਹਨਾਂ ਆਖਿਆ, ਇਹ ਮੇਰਾ ਰੱਬ ਹੈ, ਇਹ ਮੈਨੂੰ ਤੇਰੇ ਸ਼ਹਿਰ ਦੀਆਂ ਲਾਈਟਾਂ 'ਚ ਨਹੀਂ ਦਿਸਦਾ। ਉੱਥੇ ਉਹਨਾਂ ਲਾਈਟਾਂ 'ਚ ਗਵਾਚ ਜਾਂਦਾ। ਉਹ ਪਿੰਡ ਦਾ ਜਿਹੜਾ ਰੰਗ ਸੀ ਉਹ ਅੱਜ ਪਿੰਡਾਂ ਵਿੱਚ ਵੀ ਨਹੀਂ ਰਹਿ ਗਿਆ। ਜਦੋਂ ਜਿੱਦਾਂ ਲਾਈਟਾਂ ਅਸੀਂ ਇੰਨੀਆਂ ਕਰ ਦਿੱਤੀਆਂ ਨੇ, ਅਸੀਂ ਹਵਾ ਦਾ ਪ੍ਰਦੂਸ਼ਣ, ਅਸੀਂ ਪਾਣੀ ਦਾ ਪ੍ਰਦੂਸ਼ਣ, ਅਸੀਂ ਸਬਜ਼ੀਆਂ ਦਾ ਪ੍ਰਦੂਸ਼ਣ, ਅਸੀਂ ਦੁੱਧ ਦਾ ਪ੍ਰਦੂਸ਼ਣ, ਅਸੀਂ ਰਿਸ਼ਤਿਆਂ ਨਾਤਿਆਂ ਦਾ ਪ੍ਰਦੂਸ਼ਣ ਤਾਂ ਵੇਖਿਆ ਹੀ ਆ, ਲਾਈਟਾਂ ਦਾ ਚਾਨਣ ਦਾ ਪ੍ਰਦੂਸ਼ਣ ਵੀ ਅਸੀਂ ਪੈਦਾ ਕਰ ਦਿੱਤਾ ਉਹਦੇ ਵਿੱਚ। ਹੁਣ ਰਾਤ ਨੂੰ ਜਿਹੜੇ ਪੁਰਾਣੇ ਪੰਜਾਬੀ ਨੇ ਉਹਨਾਂ ਨੂੰ ਉੱਤੇ ਰੱਬ ਨਹੀਂ ਦਿਸਦਾ, ਉਹ ਉਹਦੇ ਵੱਲੋਂ ਵੀ ਅਵੇਸਟ ਹੁੰਦੇ ਜਾਂਦੇ, ਉਹ ਸਮਝਦੇ ਆ ਕਿ ਸਾਡੀ ਇੱਕ ਚੀਜ਼ ਸਾਡੇ ਤੋਂ ਖੁੱਸ ਗਈ ਹੈ। ਜਿਹੜਾ ਉਹ ਪੰਜਾਬ ਸੀ ਉਹ ਪੰਜਾਬ ਮੋੜ ਕੇ ਨਹੀਂ ਲਿਆਂਦਾ ਜਾ ਸਕਦਾ। ਉਸ ਪੰਜਾਬ ਦੇ ਵਿੱਚ ਖੂਹਾਂ ਅਤੇ ਬਲਦਾਂ ਦੀਆਂ ਜੋੜੀਆਂ ਵਗਦੀਆਂ ਸਨ, ਗਲਾਂ ਦੇ ਵਿੱਚ ਟੱਲੀਆਂ ਹੁੰਦੀਆਂ ਸਨ ਅਤੇ ਉਹ ਘੁੰਗਰੂ ਖੜਕਦੇ ਸਨ। ਉਸ ਪੰਜਾਬ ਦੇ ਵਿੱਚ ਤਾਰਿਆਂ ਦੀ ਛਾਵੇਂ ਕਿਸਾਨ ਉੱਠ ਕੇ ਆਪਣੀਆਂ ਨਾੜੀਆਂ ਲੈ ਜੋਗਾਂ ਲੈ ਕੇ ਖੇਤਾਂ ਨੂੰ ਜਾਂਦੇ ਸੀ, ਜਾ ਕੇ ਹਲ ਵਾਹੁੰਦੇ ਸਨ। ਫਸਲ ਬੀਜਣ ਦੇ ਦਿਨਾਂ 'ਚ ਇੱਕ ਇੱਕ ਕਿਸਾਨ ਅਗਲੇ ਪਾਸੇ, ਇੱਕ ਜਣਾ ਹਲ ਵਾਹੁੰਦਾ ਸੀ, ਦੂਸਰਾ ਪਿੱਛੇ ਪਿੱਛੇ ਦਾਣੇ ਘੇਰਦਾ ਆਉਂਦਾ ਹੁੰਦਾ ਸੀ, ਬੀਜ ਘੇਰਦਾ ਸੀ, ਔਰ ਕਈ ਲੋਕ ਉਹਦੇ ਪਿੱਛੇ ਪੋਰ ਬੰਨ ਲੈਂਦੇ ਸੀ ਅਤੇ ਆਪੇ ਹੀ ਹਲ ਵਾਹੁਣਾ ਅਤੇ ਆਪ ਹੀ ਆਪਣੇ ਲੱਕ ਨਾਲ ਬੰਨੀ ਝੋਲੀ ਦੇ ਵਿੱਚੋਂ ਇੱਕ ਇੱਕ ਦਾਣਾ ਕਰਕੇ ਘੇਰਦੇ ਜਾਣਾ, ਉਹ ਵੀ ਪੰਜਾਬ ਹੁੰਦਾ ਸੀ। ਉਹ ਦਿਨ ਬਹੁਤ ਵੱਖਰੇ ਸਨ, ਅੱਜ ਉਹ ਦਿਨ ਨਹੀਂ ਰਹੇ। ਜਿਹੜੇ ਦਿਨ ਰਹੇ ਨਹੀਂ ਉਹਨਾਂ ਦਾ ਚੇਤਾ ਕਰਨਾ ਔਖਾ ਹੈ। ਨਵੀਂ ਪੀੜ੍ਹੀ ਨੂੰ ਤਾਂ ਅਸੀਂ ਬਿਲਕੁਲ ਨਹੀਂ ਦੱਸ ਸਕਦੇ ਕਿ ਉਦੋਂ ਕੀ ਹੁੰਦਾ ਸੀ। ਜਿਹੜਾ ਵਾਰਿਸ ਸ਼ਾਹ ਨੇ ਆਖਿਆ ਸੀ, ਚਿੜੀ ਚੂਕ ਦੀ ਨਾਲ ਉੱਠ ਤੁਰੇ ਪਾਂਧੀ, ਪਈਆਂ ਚਾਟੀਆਂ ਵਿੱਚ ਮਧਾਣੀਆਂ, ਇਹ ਮਧਾਣੀਆਂ ਦਾ ਚਾਟੀਆਂ ਦਾ ਹੁਣ ਕਿਸੇ ਨੂੰ ਪਤਾ ਹੀ ਕੀ ਹੈ, ਇਹ ਸਾਰਾ ਨਵੀਂ ਪੀੜ੍ਹੀ ਤੋਂ ਖੁੱਸ ਗਿਆ। ਔਰ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਨਵੀਂ ਪੀੜ੍ਹੀ ਹੁਣ ਫਿਰ ਲਿਆ ਕੇ ਚਾਟੀਆਂ 'ਚ ਦੁੱਧ ਰਿੜਕਣਾ ਸ਼ੁਰੂ ਕਰ ਦੇਵੇ, ਹਾਲਾਤ ਬਦਲੇ ਦੇ ਨਾਲ ਉਹਨਾਂ ਨੂੰ ਚੱਲਣਾ ਪੈਣਾ, ਪਰ ਕੁਝ ਗੱਲਾਂ ਤਾਂ ਬਚਾਈਆਂ ਜਾ ਸਕਦੀਆਂ ਸੀ। ਅਸੀਂ ਉਹਨਾਂ ਵੱਲੋਂ ਵੀ ਅਵੇਸਲੇ ਹੋ ਗਏ। ਪੰਜਾਬ ਬਦਲਦਾ ਗਿਆ, ਪਰ ਇਹ ਸਾਡੇ ਵਹਿੰਦਿਆਂ ਨਹੀਂ ਬਦਲਿਆ, ਸਾਡੇ ਤੋਂ ਪਹਿਲਾਂ ਵੀ ਬਦਲਦਾ ਰਿਹਾ। ਕੋਈ ਵਕਤ ਸੀ ਸਾਡੇ ਪੰਜਾਬ ਨੂੰ ਪੰਜਾਬ ਨਹੀਂ ਸਨ ਕਹਿੰਦੇ ਹੁੰਦੇ, ਉਦੋਂ ਪੰਜਾਬ ਨੂੰ ਪੰਚ ਨਦ ਕਿਹਾ ਜਾਂਦਾ ਸੀ। ਉਦੋਂ ਅਜੇ ਤੱਕ ਅਰਬੀ ਫਾਰਸੀ ਵਾਲੇ ਇੱਧਰ ਨਹੀਂ ਸਨ ਆਏ। ਉਦੋਂ ਪੰਜਾਬੀ ਬੋਲੀ ਵੀ ਨਹੀਂ ਸੀ ਆਈ। ਜਿਹੜੀ ਬੋਲੀ ਚੱਲਦੀ ਸੀ ਉਹ ਹਿੰਦੀ ਦੇ ਵਿੱਚੋਂ ਥੋੜ੍ਹੀ ਥੋੜ੍ਹੀ ਬਦਲ ਕੇ ਪੰਜਾਬੀ ਬਣਦੀ ਜਾਂਦੀ ਸੀ। ਹਿੰਦੀ ਦਾ ਪੂਛਤਾਛ ਹੌਲੀ ਹੌਲੀ ਪੁੱਛਗਿੱਛ ਬਣਨਾ ਸ਼ੁਰੂ ਹੋ ਗਿਆ ਸੀ। ਹਿੰਦੀ ਦਾ ਭਾਈ ਜਾਂ ਭਈਆ ਜਿਹੜਾ ਬਦਲਦਿਆਂ ਬਲਦਿਆਂ ਮਾਲਵੇ ਤੱਕ ਆ ਕੇ ਭਾਈ ਅਤੇ ਭਾਈ ਤੋਂ ਦੁਆਬੇ ਤੱਕ ਭਾਜੀ ਅਤੇ ਮਾਝੇ ਤੱਕ ਭਾਊ ਬਣ ਗਿਆ ਸੀ। ਪਰ ਅਜੇ ਪੰਜਾਬੀ ਬੋਲੀ ਉਦੋਂ ਬਕਾਇਦਾ ਨਹੀਂ ਸੀ ਬਣੀ। ਫਿਰ ਇਹ ਬੋਲੀ ਉਦੋਂ ਬਣੀ ਜਦੋਂ ਪਰਲੇ ਪਾਸੇ ਵਾਲੇ ਆਏ। ਉਹਨਾਂ ਨੇ ਅਤੇ ਇਹਨਾਂ ਨੇ ਆਪਸ ਵਿੱਚ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕੀਤੀਆਂ। ਉਹਨਾਂ ਦੇ ਅਲਫਾਜ਼ ਜਿਹੜੇ ਸੀ ਇੱਧਰ ਆਏ ਅਤੇ ਇੱਥੋਂ ਵਾਲਿਆਂ ਦੇ ਸ਼ਬਦ ਉਹਨਾਂ ਕੋਲ ਗਏ। ਇਹਨਾਂ ਦੋਵਾਂ ਦੇ ਵਿੱਚੋਂ ਇੱਕ ਤਾਂ ਉਰਦੂ ਨਾਂ ਦੀ ਨਵੀਂ ਭਾਸ਼ਾ ਪਈ, ਉਹ ਨਵੀਂ ਭਾਸ਼ਾ ਜੰਮ ਪਈ। ਉਹਦੇ ਨਾਲ ਨਾਲ ਦੂਸਰੀ ਗੱਲ ਇਹ ਹੈ ਕਿ ਇਹ ਵੀ ਪੰਚ ਨਦ ਤੋਂ ਨਦ ਭੁੱਲ ਗਿਆ, ਪੰਚ ਭੁੱਲ ਗਿਆ। ਉਹ ਪਰਲੇ ਵਾਲੇ ਪਾਸੇ ਵਾਲੇ ਪੰਚ ਨੂੰ ਪੰਜ ਕਹਿੰਦੇ ਸੀ, ਨਦੀ ਨੂੰ ਜਾਂ ਪਾਣੀ ਨੂੰ ਆਬ ਕਹਿੰਦੇ ਸੀ। ਉਹਨਾਂ ਨੇ ਇਹਨੂੰ ਪੰਜਾਬ ਕਹਿਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ ਆਏ, ਅੰਗਰੇਜ਼ਾਂ ਦੇ ਵਕਤ ਵੀ ਬਦਲਿਆ ਸੀ ਔਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਵੀ ਪੰਜਾਬ ਬਦਲਿਆ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਪੰਜਾਬ ਨੂੰ ਅੱਜ ਅਸੀਂ ਅੰਗਰੇਜ਼ੀ ਦੇ ਵਿੱਚ PUNJAB ਲਿਖਦੇ ਹਾਂ, ਅੰਗਰੇਜ਼ਾਂ ਦੇ ਵਕਤ PAN ਹੁੰਦਾ ਸੀ, PU ਨਹੀਂ ਸੀ ਹੁੰਦਾ।
3: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ੋਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ 'ਤੇ ਤੁਸੀਂ ਜਾਣਾ।
2: ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਆ ਜਿਹੜਾ ਜਲੰਧਰ ਅੱਜ ਕੱਲ੍ਹ ਅੰਗਰੇਜ਼ੀ ਦੇ ਸਪੈਲਿੰਗ ਅਸੀਂ JAHNDHAR ਲਿਖਦੇ ਹਾਂ, ਇਹ ਅੰਗਰੇਜ਼ਾਂ ਦੇ ਵਕਤ ਔਰ ਉਹਦੇ ਤੋਂ ਬਾਅਦ ਵੀ 1975-76 ਤੱਕ JUDDR ਜਲੰਧਰ ਹੁੰਦਾ ਸੀ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਅੰਬਾਲਾ ਸੀ ਹੁਣ ਵਾਂਗ ਏ ਨਾਲ ਸ਼ੁਰੂ ਨਹੀਂ ਸੀ ਹੁੰਦਾ, ਉਹ UMBALA ਹੁੰਦਾ ਸੀ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਅੰਮ੍ਰਿਤਸਰ ਜਿਹੜਾ ਸੀ ਉਹ ਏ ਨਾਲ ਨਹੀਂ ਸੀ ਹੁੰਦਾ, ਉਹ UMRIT ਇੱਥੋਂ ਤੱਕ ਠੀਕ ਹੈ, ਪਰ ਕਿਉਂਕਿ ਅੰਗਰੇਜ਼ ਸਰ SIR ਨਾਲ ਲਿਖਦੇ ਸੀ, ਉਹਨਾਂ ਨੇ ਮਗਰਲਾ ਸਰ ਵੀ SIR ਨਾਲ ਲਿਖਿਆ, UMRIT SIR ਅੰਮ੍ਰਿਤਸਰ ਇਸ ਤਰ੍ਹਾਂ ਲਿਖਦੇ ਸੀ। ਸਤਲੁਜ ਦਰਿਆ ਨੂੰ ਹੁਣ ਵਾਂਗ SATLUJ ਨਹੀਂ ਸੀ ਲਿਖਦੇ, ਉਹ ਸੁਤਲੁਜ ਲਿਖਦੇ ਸੀ, SUTLEJ। ਆ ਜਿਹੜਾ ਜੇਹਲਮ ਹੈ ਹੁਣ ਅਸੀਂ ਉਹਨੂੰ ਹੋਰ ਤਰ੍ਹਾਂ ਲਿਖਦੇ ਹਾਂ, ਪਰ ਉਹਨਾਂ ਦੇ ਵਕਤ ਜੇਹਲਮ ਨਹੀਂ, ਝੇਲਮ ਬਣਦਾ ਸੀ, JHILAM। ਔਰ ਇਹ ਬੜਾ ਕੁਛ ਇਸ ਤਰ੍ਹਾਂ ਦਾ ਅਸੀਂ ਬਦਲਦਾ ਵੇਖਿਆ ਹੋਇਆ। ਦੂਸਰੀ ਗੱਲ ਮੈਂ ਇਹ ਬੇਨਤੀ ਕਰਾਂ ਕਿ ਅਸੀਂ ਪੰਜਾਬ ਦੇ ਲੋਕ ਪੰਜਾਬ ਬਾਰੇ ਵੀ ਅਵੇਸਲੇ ਹਾਂ, ਅਸੀਂ ਪੰਜਾਬੀ ਬੋਲੀ ਬਾਰੇ ਵੀ ਅਵੇਸਲੇ ਹਾਂ। ਸਾਨੂੰ ਇਹ ਨਹੀਂ ਪਤਾ ਇੱਥੇ ਕੀ ਕੁਝ ਹੈ, ਸਾਡੇ ਪੱਲੇ ਕੁਦਰਤ ਨੇ ਕੀ ਕੁਛ ਪਾਇਆ, ਸਾਡੀਆਂ ਜਿਹੜੀਆਂ ਕੁਦਰਤ ਦੀਆਂ ਦਾਤਾਂ ਉਹਨਾਂ ਨੂੰ ਸੰਭਾਲਣਾ ਤਾਂ ਬਾਅਦ ਦੀ ਗੱਲ ਹੈ। ਪਹਿਲੀ ਗੱਲ ਅਸੀਂ ਇਹ ਤਾਂ ਵੇਖੀਏ ਸਾਡਾ ਧਰਾਤਲ ਕੀ ਆ, ਅਸੀਂ ਕਿਹੜੀ ਥਾਂ 'ਤੇ ਹਾਂ, ਸਾਡੀ ਧਰਤੀ ਕਿੱਦਾਂ ਦੀ ਆ। ਮੈਂ ਇੱਕ ਵਾਰੀ ਇੰਗਲੈਂਡ ਵਿੱਚ ਸਾਂ, ਉੱਥੇ ਕੁਝ ਦੋਸਤਾਂ ਨੇ ਮੈਨੂੰ ਆਖਿਆ ਕਿ ਅਸੀਂ ਪੰਜਾਬੀਆਂ ਦੇ ਵਿੱਚ ਅੱਜ ਰੇਡੀਓ 'ਤੇ ਇੱਕ ਕੋਈ ਸਵਾਲ ਇਹੋ ਜਿਹਾ ਪਾਉਣਾ ਚਾਹੁੰਦੇ ਹਾਂ, ਅਸੀਂ ਰੋਜ਼ ਇੱਕ ਮੁਕਾਬਲਾ ਕਰਾਉਂਦੇ ਹੁੰਦੇ ਹਾਂ ਕਿ ਸਰੋਤੇ ਦੱਸਣ ਕਿ ਇਸ ਸ਼ਬਦ ਦੇ ਕੀ ਅਰਥ ਆ, ਕਿ ਸਰੋਤਿਆਂ ਨੂੰ ਪਤਾ, ਤੁਸੀਂ ਸਾਨੂੰ ਕੋਈ ਇਹੋ ਜਿਹਾ ਲਫ਼ਜ਼ ਦੱਸੋ ਜਿਹਦਾ ਸਰੋਤਿਆਂ ਨੂੰ ਲੱਭਣ ਦੇ ਵਿੱਚ ਮੁਸ਼ਕਲ ਆਵੇ, ਅਤੇ ਅਸੀਂ ਫਿਰ ਦੱਸ ਸਕੀਏ ਕਿ ਅਸਲ ਚਾਹ ਵਾ, ਕੋਈ ਗੱਲ ਇੱਦਾਂ ਦੀ ਦੱਸ ਦਿਓ। ਅਤੇ ਮੈਂ ਹਾਸੇ 'ਚ ਆਖਿਆ, ਮੈਂ ਕਿਹਾ ਸਰੋਤਿਆਂ ਨੂੰ ਪੁੱਛ ਲਓ ਪੰਜਾਬ 'ਚ ਦੁਆਬੇ ਕਿੰਨੇ ਹੁੰਦੇ ਆ। ਜਿਹੜਾ ਮਿੱਤਰ ਪੁੱਛਣ ਵਾਲਾ ਸੀ ਅਤੇ ਜਿਹੜਾ ਟੈਲੀਫੋਨ ਦੇ ਉੱਤੇ ਰੇਡੀਓ ਵਾਲਾ ਸੀ, ਉਹ ਦੋਵੇਂ ਜਣੇ ਹੱਸ ਪਏ, ਕਹਿੰਦੇ ਇਹ ਤਾਂ ਸਾਨੂੰ ਵੀ ਪਤਾ ਕਿ ਪੰਜਾਬ 'ਚ ਦੁਆਬਾ ਇੱਕੋ ਹੀ ਹੁੰਦਾ, ਹੋਰ ਕਿੰਨੇ ਕੁ ਹੁੰਦੇ ਆ। ਮੈਂ ਕਿਹਾ ਫਿਰ ਇਹੋ ਹੀ ਤੁਸੀਂ ਪੁੱਛ ਲਓ, ਫਿਰ ਤੁਸੀਂ ਪੁੱਛਦੇ ਰਿਹੋ। ਜਦੋਂ ਪ੍ਰੋਗਰਾਮ ਖਤਮ ਹੋਣ 'ਤੇ ਆਇਆ ਉਦੋਂ ਤੁਸੀਂ 2-3 ਮਿੰਟ ਮੈਨੂੰ ਦੇ ਦਿਓ, ਮੈਂ ਦੱਸ ਦੂੰਗਾ ਪੰਜਾਬ 'ਚ ਦੁਆਬੇ ਕਿੰਨੇ ਹੁੰਦੇ ਆ। ਔਰ ਉਹਨਾਂ ਨੂੰ ਪਤਾ ਹੀ ਨਹੀਂ ਸੀ। ਮੈਂ ਫਿਰ ਉਹਨਾਂ ਨੂੰ ਆਖਿਆ, ਮੈਂ ਕਿਹਾ ਅਜੋਕੇ ਪੰਜਾਬ ਦੇ ਵਿੱਚ 4 ਦੁਆਬੇ ਨੇ, ਇੱਕ ਦੁਆਬਾ ਜਿਹਨੂੰ ਤੁਸੀਂ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂਸ਼ਹਿਰ ਦੁਆਬਾ ਕਹਿੰਦੇ ਹੋ, ਇਹ ਸਿਰਫ ਦੁਆਬਾ ਨਹੀਂ ਗਾ, ਇਹ ਬਿਸਤ ਦੁਆਬ ਆ। ਬਿਸਤ ਦੇ ਵਿੱਚ ਬੱਬੇ ਸਿਹਾਰੀ ਸਤਲੁਜ ਦਾ ਸੱਸਾ ਤੱਤਾ ਰਲਾ ਕੇ ਬਿਸਤ ਤਾਂ ਬਣਦਾ। ਇਹਦੇ ਤੋਂ ਜਦੋਂ ਹੇਠਾਂ ਜਾਂਦੇ ਆ, ਜਿਹਨੂੰ ਤੁਸੀਂ ਮਾਝਾ ਕਹੀ ਜਾਂਦੇ ਹੋ, ਇਹਨੂੰ ਬਾਰੀ ਦੁਆਬ ਕਹਿੰਦੇ ਆ। ਬਾਰੀ ਬੱਬਾ ਜਿਹੜਾ ਬਿਆਸ ਦਾ ਰਾਰੇ ਬਿਹਾਰੀ ਰਾਈ, ਉਹ ਜਿਹੜੀ ਉਹ ਰਾਵੀ ਦੀ ਹੈ, ਔਰ ਇਹੋ ਹੀ ਕਾਰਨ ਹੈ ਕਿ ਉੱਥੇ ਜਿਹੜੀਆਂ ਨਹਿਰਾਂ ਚੱਲਦੀਆਂ ਨੇ ਉਹਨਾਂ ਨੂੰ ਅੱਪਰ ਬਾਰੀ ਦੁਆਬ, ਲੋਅਰ ਬਾਰੀ ਦੁਆਬ, ਦੁਆਬ ਹੈਗਾ ਅਤੇ ਤਾਂ ਹੀ ਉਹਨੂੰ ਬਾਰੀ ਦੁਆਬ ਕਹਿੰਦੇ ਆ ਨਾ, ਉਹ ਬਾਰੀ ਦੁਆਬ ਹੈ। ਜਦੋਂ ਅਸੀਂ ਰਾਵੀ ਤੋਂ ਪਰੇ ਟੱਪ ਜਾਂਦੇ ਹਾਂ ਉਹਨੂੰ ਫਿਰ ਰਚਨਾ ਦੁਆਬ ਕਹਿੰਦੇ ਆ। ਰਚਨਾ ਦੇ ਵਿੱਚ ਰਾਰਾ ਰਾਵੀ ਦਾ ਹੈ, ਅਤੇ ਚਨਾਬ ਦੇ ਚਚਾ ਅਤੇ ਨੰਨੇ ਕੰਨਾ ਉਹ ਰਚਨਾ ਦੁਆਬ ਬਣਦਾ। ਜਦੋਂ ਰਚਨਾ ਦੁਆਬ ਤੋਂ ਬਾਅਦ ਚਨਾਬ ਟੱਪ ਜਾਓ, ਇੱਕ ਸਾਡਾ ਪੰਜਾਬ ਦਾ ਦੁਆਬ ਉੱਥੇ ਵੀ ਆ, ਉਹ ਵੀ ਦੁਆਬਾ ਹੈ। ਅਸੀਂ ਉਰਲੇ ਪਾਸੇ ਉਹਨੂੰ ਚਨਾਬ ਕਹਿੰਦੇ ਹਾਂ, ਜਿਹੜੇ ਪਰਲੇ ਪਾਸੇ ਵਾਲੇ ਉਹ ਚਨਾਬ ਨਹੀਂ ਚਨਾਹ ਕਹਿੰਦੇ ਆ। ਸੋਹਣੀ ਮਹੀਂਵਾਲ ਦੇ ਵਿੱਚ ਵੀ ਆਉਂਦਾ, ਪਾਣੀ ਇਸ਼ਕ ਚਨਾਹ ਦਾ ਜਾਦੂਗਰ ਵਹੇ। ਜਿਹੜਾ ਉਹ ਝੱਜਾ ਉਹਨੂੰ ਜ਼ਿਲਮ ਦੇ ਨਾਲ ਲਾ ਕੇ ਉਹਨੂੰ ਝੱਜ ਦੁਆਬ ਕਹਿੰਦੇ ਆ। ਆ ਪੰਜਾਬ ਦੇ ਵਿੱਚ ਜਿਹੜੀ ਝੱਜ ਗੋਤ ਹੈ, ਇਹ ਉਸ ਝੱਜ ਦੁਆਬ ਦੇ ਵਿੱਚੋਂ ਆਈ ਹੈ। ਮੈਂ ਫਿਰ ਜਦੋਂ ਦੱਸਿਆ ਕਿ ਪੰਜਾਬ ਦੇ ਵਿੱਚ ਚਾਰ ਦੁਆਬੇ ਨੇ, ਅਤੇ ਲੋਕਾਂ ਨੂੰ ਪਤਾ ਨਹੀਂ ਸੀ, ਉਹ ਇੱਕ ਦੂਸਰੇ ਨੂੰ ਪੁੱਛਣ ਵੀ ਇਹ ਠੀਕ ਕਹਿੰਦਾ ਕਿ ਐਵੇਂ ਟਰਪਲ ਮਾਰ ਕੇ ਤੁਰ ਚੱਲਿਆ। ਅਗਲੇ ਦਿਨ ਫਿਰ ਮੈਨੂੰ ਉਹਨੇ ਰੇਡੀਓ ਵਾਲੇ ਨੇ ਫੋਨ ਕਰਕੇ ਪੁੱਛਿਆ, ਕਹਿੰਦਾ ਜੀ ਸੱਚੀ ਮੁੱਚੀ ਚਾਰ ਹੈ? ਮੈਂ ਆਖਿਆ ਸੱਚੀ ਮੁੱਚੀ ਪੁੱਛਦਾ, ਅਤੇ ਜੇ ਸਾਂਝਾ ਪੰਜਾਬ ਰਹਿੰਦਾ, ਹਰਿਆਣਾ ਵੱਖ ਨਾ ਹੋ ਗਿਆ ਹੁੰਦਾ, ਅਤੇ ਸਾਡੇ ਕੋਲ ਇੱਕ ਪੰਜਵਾਂ ਦੁਆਬਾ ਵੀ ਹੈਗਾ। ਤੁਸੀਂ ਤਾਂ ਚਾਰ ਦੁਆਬਿਆਂ ਤੋਂ ਹੈਰਾਨ ਹੋਣੇ, ਪੰਜਵਾਂ ਵੀ ਹੈਗਾ। ਕਹਿੰਦਾ ਪੰਜਵਾਂ ਕਿਹੜਾ? ਮੈਂ ਫਿਰ ਹੌਲੀ ਜਿਹੀ ਆਖਿਆ, ਮੈਂ ਕਿਹਾ ਘੱਗਰ ਅਤੇ ਜਮਨਾ ਦੇ ਵਿਚਾਲੇ ਦਾ ਜਿਹੜਾ ਦੁਆਬਾ ਹੈ ਉਹਨੂੰ ਮੈਣ ਦੁਆਬ ਕਹਿੰਦੇ ਆ, ਉਹਨੂੰ ਇਹ ਵੀ ਨਹੀਂ ਸੀ ਪਤਾ। ਮੈਂ ਕਿਹਾ ਸਾਡੇ ਪੰਜਾਬ ਦੇ ਵਿੱਚ ਇੰਨੇ ਆ। ਫਿਰ ਮੈਂ ਉਹਨੂੰ ਆਖਿਆ, ਮੈਂ ਕਿਹਾ ਤੁਹਾਨੂੰ ਇਹ ਪਤਾ ਕਿ ਮਾਲਵਾ ਕਿੱਥੇ ਆ? ਕਹਿੰਦਾ ਮਾਲਵਾ ਸਾਰਿਆਂ ਨੂੰ ਪਤਾ, ਇਹ ਲੁਧਿਆਣੇ ਪਟਿਆਲੇ ਤੋਂ ਲੈ ਲਓ ਅਤੇ ਉਹ ਫਾਜ਼ਿਲਕਾ ਬੋਹੜ ਤੱਕ ਚਲ ਜਾਓ, ਫਿਰੋਜ਼ਪੁਰ ਫਰੀਦਕੋਟ, ਇਹ ਸਾਰਾ ਮਾਲਵਾ। ਮੈਂ ਕਿਹਾ ਬਸ ਇਹੋ ਹੀ ਹੈ? ਕਹਿੰਦਾ ਇਹੋ ਹੀ ਆ। ਮੈਂ ਕਿਹਾ ਭਾਰਤ ਵਿੱਚ ਦੋ ਮਾਲਵੇ ਹੈ, ਤੈਨੂੰ ਇਹ ਵੀ ਨਹੀਂ ਪਤਾ? ਇੱਕ ਮਾਲਵਾ ਉਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਹੈ, ਜਿਹੜਾ ਤੂੰ ਦੱਸਿਆ, ਦੂਸਰਾ ਮਾਲਵਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵਿਚਾਲੇ ਆ, ਉਹ ਵੀ ਮਾਲਵਾ। ਤੂੰ ਮੈਂ ਕਿਹਾ ਥੋੜ੍ਹਾ ਬਹੁਤ ਇਹਨੂੰ ਵੀ ਵੇਖਣ ਦਾ ਯਤਨ ਕਰੀ। ਇਹ ਤਾਂ ਇੱਥੋਂ ਦੀ ਗੱਲ ਹੋ ਗਈ। ਹੁਣ ਮੈਂ ਆ ਜਾਵਾਂ ਪੰਜਾਬੀ ਬੋਲੀ ਦੇ ਉੱਤੇ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
2: ਜਿਸ ਤਰ੍ਹਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਪਤਾ ਨਹੀਂ, ਪੰਜਾਬ ਦੇ ਕਲਚਰ ਦਾ ਪੁਰਾਣਾ ਚੇਤਾ ਭੁੱਲ ਗਿਆ, ਬਹੁਤ ਸਾਰੀਆਂ ਗੱਲਾਂ। ਮੈਂ ਇੱਕ ਦਿਨ ਕਹਿਤਾ ਕਿਸੇ ਥਾਂ 'ਤੇ, ਮੈਂ ਆਖਿਆ ਹਰ ਥਾਂ 'ਤੇ ਹੁਣ ਕੋਈ ਛਵੀਆਂ ਗੜਾਸੇ ਚੁੱਕੀ ਫਿਰਦਾ। ਕਹਿੰਦੇ ਛਵੀ ਕੀ ਹੁੰਦੀ ਹੈ? ਮੈਨੂੰ ਦੱਸਣ ਦੇ ਉੱਤੇ ਬਹੁਤ ਜ਼ੋਰ ਲਾਉਣਾ ਪਿਆ ਸੀ, ਪਰ ਹੁਣ ਮੈਂ ਦੱਸਾਂ ਕਿਹਨੂੰ? ਉਸ ਪੀੜ੍ਹੀ ਨੂੰ ਦੱਸਾਂ ਜਿਨ੍ਹਾਂ ਦੇ ਮਾਂ ਬਾਪ ਪਿੰਡ ਵਿੱਚ ਆਏ ਗਏ ਨੂੰ ਪਛਾਣ ਲੈਂਦੇ ਸੀ। ਹੁਣ ਉਹ ਕਹਿੰਦੇ ਜੀ ਅਸੀਂ ਤਾਂ ਪਹਿਚਾਣ ਲਿਆ। ਪਛਾਣ ਲਿਆ ਅਤੇ ਪਹਿਚਾਣ ਲਿਆ ਦਾ ਉਹਨਾਂ ਨੂੰ ਫਰਕ ਹੀ ਨਹੀਂ ਪਤਾ ਲੱਗਦਾ। ਉਹ ਪਿੰਡਾਂ ਵਿੱਚ ਰਹਿੰਦੇ ਹੁੰਦੇ ਸੀ, ਉਦੋਂ ਛੱਪੜ ਵਿੱਚ ਵੀ ਅਤੇ ਨਹਿਰ ਵਿੱਚ ਵੀ ਤਰਨ ਜਾਂਦੇ ਹੁੰਦੇ ਸੀ, ਹੁਣ ਤੈਰਨ ਜਾਂਦੇ ਆ। ਅਤੇ ਮੈਂ ਜਦੋਂ ਇੱਕ ਵਾਰੀ ਇਹ ਗੱਲ ਆਖੀ ਦੂਰਦਰਸ਼ਨ 'ਤੇ ਕਿ ਤਰਨਾ ਹੁੰਦਾ ਤੈਰਨਾ ਨਹੀਂ ਹੁੰਦਾ, ਅਤੇ ਉਹ ਮੈਨੂੰ ਕਹਿੰਦੇ ਜੀ ਤੁਹਾਨੂੰ ਜ਼ਿਆਦਾ ਪਤਾ, ਸਾਰੇ ਲੋਕ ਤੈਰਨਾ ਲਿਖਦੇ ਆ। ਮੈਂ ਕਿਹਾ ਫਿਰ ਸਾਡੇ ਕੋਲ ਇੱਕ ਸ਼ਹਿਰ ਆ ਤਰਨ ਅਤੇ ਤਾਰਨ, ਵੀ ਆਪ ਵੀ ਤਰਨਾ ਅਤੇ ਦੂਸਰਿਆਂ ਨੂੰ ਵੀ ਤਾਰ ਦੇਣਾ, ਉਹਦਾ ਨਾਂ ਫਿਰ ਤੈਰਨ ਤੈਰਨ ਕਰੋਗੇ ਕੀ? ਹੁਣ ਤੁਸੀਂ ਉਹ ਵੀ ਬਦਲ ਦਿਓਗੇ? ਅਸੀਂ ਤਾਂ ਇਹ ਸੁਣਦੇ ਹੁੰਦੇ ਸਾਹਿਬ ਫਲਾਨੇ ਨੇ ਫਲਾਨੇ ਨੂੰ ਇੰਨੇ ਪੈਸਿਆਂ ਦੇ ਵਿੱਚ ਇੰਨੀ ਛੋਟ ਦੇ ਦਿੱਤੀ, ਹੁਣ ਛੋਟ ਗਈ ਆ, ਹੁਣ ਤਾਂ ਕਹਿੰਦੇ ਜੀ ਛੂਟ ਦੇ ਦਿੱਤੀ। ਇਹ ਛੂਟ ਜਿਹੜੀ ਆ ਸਾਡੇ ਤਾਂ ਕਹਿੰਦੇ ਹੁੰਦੇ ਸੀ ਮੁੰਡਾ ਛੂਟ ਵੱਟ ਕੇ ਦੌੜ ਗਿਆ, ਹੁਣ ਇਹ ਕਹਿੰਦੇ ਪੈਸਿਆਂ ਦੇ ਵਿੱਚ ਵੀ ਛੂਟ ਦੇ ਦਿੱਤੀ, ਕੰਮ ਦੇ ਵਿੱਚ ਵੀ ਛੂਟ ਦੇ ਦਿੱਤੀ। ਕਮਾਲ ਹੋ ਗਈ ਆ ਬਈ, ਇਹ ਤਾਂ ਛੂਟ ਦੇਣ ਲੱਗ ਪਏ ਨੇ। ਇਹ ਜਿਹੜੀ ਇੱਥੋਂ ਤੱਕ ਬੋਲੀ ਤੁਰੀ ਜਾਂਦੀ ਆ, ਜਿਸ ਤਰ੍ਹਾਂ ਇਹ ਹੌਲੀ ਹੌਲੀ ਕਈ ਚੀਜ਼ਾਂ ਛੱਡੀ ਜਾਂਦੇ ਹਾਂ, ਉਹਦੇ ਨਾਲ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਪੰਜਾਬ ਦੇ ਸੱਭਿਆਚਾਰ ਦੀਆਂ ਵੀ ਛੱਡੀ ਜਾਂਦੇ ਹਾਂ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਹਿੰਦਾ ਕਿ ਸਾਡੇ ਪੰਜਾਬੀ ਦੇ ਮਾਣਮੱਤੇ ਕਵੀ ਫਿਰੋਜ਼ਦੀਨ ਸ਼ਰਫ ਨੇ ਦੋ ਗੱਲਾਂ ਬੜੀਆਂ ਸ਼ਾਨਦਾਰ ਆਖੀਆਂ ਨੇ। ਪਹਿਲੀ ਗੱਲ ਤਾਂ ਉਹਨਾਂ ਨੇ ਇਹ ਆਖੀ ਹੈ, ਮੈਨੂੰ ਮਾਂ ਦੇ ਦੁੱਧ ਦੀ ਮਹਿਕ ਆਉਂਦੀ, ਸ਼ਰਫ ਜਦੋਂ ਪੰਜਾਬੀ ਮੈਂ ਬੋਲਦਾ ਹਾਂ। ਅਸੀਂ ਜਦੋਂ ਪੰਜਾਬੀ ਬੋਲਦੇ ਹਾਂ, ਇਸ ਪੰਜਾਬੀ 'ਚ ਸਾਡੀ ਮਾਂ ਨੇ ਲੋਰੀਆਂ ਦਿੱਤੀਆਂ ਸੀ, ਸਾਨੂੰ ਗੋਦੀ ਚੁੱਕ ਕੇ ਖਿਡਾਇਆ ਸੀ, ਸਾਨੂੰ ਗੋਪੀਆਂ ਆਉਂਦੀਆਂ ਦੀਆਂ ਕਹਾਣੀਆਂ ਸੁਣਾਈਆਂ ਸਨ, ਸਾਨੂੰ ਕਾਂ ਗਲੇਲਾ ਦੱਸੇ ਸਨ ਜਿਨ੍ਹਾਂ ਦੇ ਵਿੱਚ ਆਖਿਆ ਸੀ ਕਾਂ ਗਲੇਲਾ ਸੁੱਟੇ ਨਾ, ਚਿੜੀ ਵਿਚਾਰੀ ਕੀ ਕਰੇ ਅਤੇ ਠੰਡਾ ਪਾਣੀ ਪੀ ਮਰੇ। ਜੋ ਕੁਝ ਅਸੀਂ ਪੰਜਾਬੀ ਦਾ ਮਾਂ ਦਾ ਦੁੱਧ ਚੁੰਘਦਿਆਂ ਸਿੱਖਿਆ ਸੀ, ਉਹ ਪੰਜਾਬੀ ਅਸੀਂ ਹੁਣ ਭੁਲਾਈ ਜਾਂਦੇ ਹਾਂ। ਇਹ ਸ਼ਰਫ ਨੇ ਆਖਿਆ, ਮੈਨੂੰ ਮਾਂ ਦੇ ਦੁੱਧ ਦੀ ਮਹਿਕ ਆਉਂਦੀ, ਸ਼ਰਫ ਜਦੋਂ ਪੰਜਾਬੀ ਮੈਂ ਬੋਲਦਾ ਹਾਂ। ਅਤੇ ਦੂਜੀ ਗੱਲ ਉਹਨੇ ਹੌਕੇ ਨਾਲ ਆਖੀ, ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਹੁਣ ਤੁਸੀਂ ਬਾਤ ਅਤੇ ਬਾਤ ਵਿੱਚ ਉਲਝ ਸਕਦੇ ਹੋ, ਮਾਝੇ ਵਿੱਚ ਚਲੇ ਜਾਓ ਅਜੇ ਵੀ ਤੁਹਾਨੂੰ ਬਹੁਤੇ ਲੋਕ ਬਾਤ ਦੇ ਬਜਾਏ ਬਾਤ ਕਹਿੰਦੇ ਮਿਲਣਗੇ। ਅਜੇ ਵੀ ਤੁਹਾਨੂੰ ਬਹੁਤੇ ਲੋਕ ਇਹ ਕਹਿਣਗੇ ਕਿ ਕੱਲ੍ਹ ਪੰਨੂ ਆਇਆ ਹੀ, ਉਹ ਸੀ ਨਹੀਂ ਕਹਿੰਦੇ, ਆਇਆ ਸੀ ਨਹੀਂ ਕਹਿਣਗੇ, ਉਹ ਕਹਿਣਗੇ ਆਇਆ ਹੀ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ।

0: ਹੀ ਤਾਂ ਸੀ ਉਹਨਾਂ ਦੇ ਲੋਕਲ ਡਾਇਲੈਕਟ ਵਿੱਚ ਆ, ਸਥਾਨਕ ਬੋਲੀ ਵਿੱਚ ਆ। ਉਹ ਜਿਹੜੀ ਸਥਾਨਕ ਬੋਲੀ ਵਿੱਚ ਹੈ ਉਹ ਸਥਾਨਕ ਬੋਲੀ ਵਿੱਚ ਉਹਨੇ ਆਖਿਆ, ਪੁੱਛੀ ਵਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਹੁਣ ਜਿਹੜੀ ਉਹਨਾਂ ਪੰਜਾਬੀਆਂ ਦੀ ਬੋਲੀ ਸੀ, ਉਹਨੂੰ ਬੋਲੀ ਨੂੰ ਅਸੀਂ ਸੰਭਾਲਣ ਵਿੱਚ, ਉਹਨੂੰ ਸਮਝਣ ਵਿੱਚ ਨਾਕਾਮ ਰਹੇ। ਉਸ ਬੋਲੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਸੀ ਸਾਡੇ ਸੱਭਿਆਚਾਰ ਦੀਆਂ, ਜਿਹੜੀਆਂ ਸੰਭਾਲੀਆਂ ਜਾ ਸਕਦੀਆਂ ਸੀ ਪਰ ਅਸੀਂ ਸੰਭਾਲ ਨਹੀਂ ਸਕੇ। ਮੈਨੂੰ ਇੱਕ ਦਿਨ ਇੱਕ ਸਾਹਿਤਕਾਰ ਨੇ ਗੱਲ ਸੁਣਾਈ ਕਿ ਰਵਿੰਦਰ ਨਾਥ ਟੈਗੋਰ ਨੂੰ ਗੀਤਾਂਜਲੀ ਦੇ ਉੱਤੇ ਨੋਬਲ ਪ੍ਰਾਈਜ਼ ਮਿਲਿਆ ਸੀ। ਕਹਿੰਦੇ ਜਦੋਂ ਉਹ ਪੰਜਾਬ ਵਿੱਚ ਆਏ ਰਵਿੰਦਰ ਨਾਥ ਟੈਗੋਰ, ਇੱਥੇ ਉਹਨਾਂ ਨੇ ਪੰਜਾਬ ਦੇ ਕਲਚਰ ਨੂੰ ਮਾਣਿਆ, ਇੱਥੇ ਉਹਨਾਂ ਨੇ ਭੰਗੜਾ ਪੈਂਦਾ ਅਤੇ ਬੋਲੀਆਂ ਪੈਂਦੀਆਂ ਵੇਖੀਆਂ, ਅਤੇ ਜਦੋਂ ਇਹ ਬੋਲੀ ਉੱਥੇ ਪਾਈ ਗਈ, ਪੱਲਾ ਮਾਰ ਕੇ ਬੁਝਾ ਗਈ ਦੀਵਾ, ਅੱਖ ਨਾਲ ਗੱਲ ਕਰ ਗਈ, ਅਤੇ ਉਹਨਾਂ ਨੇ ਆਖਿਆ ਟਰਾਂਸਲੇਟ ਕਰਕੇ ਦੱਸੋ, ਉਹਨਾਂ ਨੂੰ ਤਰਜਮਾ ਕਰਕੇ ਅਨੁਵਾਦ ਕਰਕੇ ਦੱਸਿਆ ਗਿਆ, ਅਤੇ ਰਵਿੰਦਰ ਨਾਥ ਟੈਗੋਰ ਨੇ ਆਖਿਆ ਐਡੀ ਅਮੀਰ ਪੰਜਾਬੀ, ਜੇ ਮੈਨੂੰ ਪਤਾ ਹੋਵੇ ਕਿ ਪੰਜਾਬੀ ਇੰਨੀ ਅਮੀਰ ਹੈ, ਅਤੇ ਮੇਰੀ ਜਿਹੜੀ ਗੀਤਾਂਜਲੀ ਦੇ ਉੱਤੇ ਦੁਨੀਆ ਪੱਧਰ ਦਾ ਅਵਾਰਡ ਮਿਲਿਆ, ਮੈਂ ਉਹੋ ਜਿਹੀਆਂ ਕਈ ਗੀਤਾਂਜਲੀਆਂ ਤੁਹਾਡੀ ਐਸ ਇੱਕ ਤੁੱਕ ਤੋਂ, ਪੱਲਾ ਮਾਰ ਕੇ ਬੁਝਾ ਗਈ ਦੀਵਾ, ਅੱਖ ਨਾਲ ਗੱਲ ਕਰ ਗਈ, ਮੈਂ ਇਹਦੇ ਉੱਤੋਂ ਹੀ ਵਾਰ ਦਿਆਂ। ਇਕੱਲਾ ਇਹੋ ਨਹੀਂ, ਸਾਡੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਪੰਜਾਬੀ ਦੇ ਅਰਥਾਂ ਦੇ ਕਈ ਕਈ ਅਰਥ ਨਿਕਲ ਸਕਦੇ ਨੇ। ਮੈਂ ਮਿਸਾਲ ਦੇ ਤੌਰ 'ਤੇ ਇੱਕ ਵਾਰੀ ਅੰਮ੍ਰਿਤਸਰ ਅੱਡੇ ਵਿੱਚ ਖੜ੍ਹਾ ਸਾਂ, ਸਾਡੇ ਕੋਲ ਇੱਕ ਡਰਾਈਵਰ ਸੱਜਣ ਗੱਲਾਂ ਕਰਦਾ ਪਿਆ ਸੀ, ਬੱਸ ਉਹਦੀ ਖੜ੍ਹੀ ਸੀ। ਡਰਾਈਵਰ ਨੇ ਬਦਕਿਸਮਤੀ ਨਾਲ ਕਈ ਵਾਰੀ ਡਰਾਈਵਰ ਇਸ ਤਰ੍ਹਾਂ ਕਰ ਲੈਂਦੇ, ਹੁਣ ਮੈਂ ਦੱਸਣਾ ਨਹੀਂ ਕਿਹੜੀ ਕੰਪਨੀ ਦਾ ਸੀ, ਸਰਕਾਰੀ ਸੀ ਕਿ ਪ੍ਰਾਈਵੇਟ ਸੀ, ਉਹਨੇ ਕਿਤੇ ਦੁਪਹਿਰੇ ਨੁੱਕਰ 'ਚ ਖਲੋ ਕੇ ਇੱਕ ਅੱਧਾ ਪੈਗ ਲਾ ਲਿਆ ਸੀ। ਉਹਨੂੰ ਕਿਸੇ ਨੇ ਆ ਕੇ ਪੁੱਛਿਆ, ਭਾਅ ਜੀ ਆਹ ਬੱਸ ਕਿਹੜੇ ਡਰਾਈਵਰ ਦੀ ਆ? ਕਹਿੰਦਾ ਮੇਰੀ ਆ। ਅਤੇ ਉਹ ਮੁਸਾਫਰ ਅੱਗੋਂ ਪੁੱਛਦਾ, ਕਹਿੰਦਾ ਕਦੋਂ ਕੁ ਤੋਰਨੀ ਆ? ਅਤੇ ਡਰਾਈਵਰ ਨੇ ਪਤਾ ਕੀ ਆਖਿਆ, ਤੂੰ ਤੋਰਨੀ ਤਾਂ ਆ ਜਾ, ਅਸੀਂ ਤਾਂ ਲਿਜਾਣੀ ਆ। ਤੋਰਨੀ ਅਤੇ ਲਿਜਾਣੀ ਦਾ ਫਰਕ ਕੀ ਆ? ਸਾਡੇ ਘਰਾਂ 'ਚ ਧੀ ਭੈਣ ਤੋਰਨੀ ਨੂੰ ਕਹਿੰਦੇ ਆ ਜਦੋਂ ਡੋਲਾ ਤੋਰਿਆ ਜਾਂਦਾ। ਉਹਨੇ ਸ਼ਰਾਬੀ ਹੋਏ ਨੇ ਐਡੀ ਪੁੱਠੀ ਗੱਲ ਕਰਤੀ ਕਿ ਦੋਵਾਂ ਨੇ ਇੱਕ ਦਸ ਦੂਸਰੇ ਦੇ ਜੁੰਡੇ ਫੜ ਲਏ। ਪਰ ਸਵਾਲ ਇਹ ਹੈ ਕਿ ਇਸ ਇੱਕ ਇੱਕ ਲਫ਼ਜ਼ ਦੇ ਵਿੱਚ ਪੰਜਾਬੀ 'ਚ ਕਿੰਨੇ ਕਿੰਨੇ ਵੱਡੇ ਅਰਥ ਆ। ਹੁਣ ਅੱਜ ਜਿੱਥੇ ਅਸੀਂ ਪਹੁੰਚੇ ਪਏ ਹਾਂ, ਇੱਥੇ ਤਾਂ ਉਹ ਪੰਜਾਬੀ ਨਹੀਂ ਰਹਿ ਗਈ। ਮੈਨੂੰ ਉਦੋਂ ਬਹੁਤ ਹੈਰਾਨੀ ਹੁੰਦੀ ਆ ਜਦੋਂ ਮੈਨੂੰ ਕੋਈ ਪੜ੍ਹਿਆ ਲਿਖਿਆ, ਇੱਕ ਦਿਨ ਇੱਕ ਪੰਜਾਬੀ ਦੇ ਪ੍ਰੋਫੈਸਰ ਸਾਹਿਬ ਉਹ ਮੇਰੇ ਕੋਲ ਬੈਠੇ ਸਨ, ਉਹ ਕਹਿੰਦੇ ਉਹ ਪਰਲੇ ਪਾਸੇ ਉਹਨਾਂ ਮੈਨੂੰ ਉਹ ਪੈੱਨ ਫੜਾਇਓ। ਮੈਂ ਪੈੱਨ ਫੜਾਉਣ ਲੱਗਾ, ਕਹਿੰਦਾ ਇਹ ਨਹੀਂ ਨੀਲੇ ਵਾਲਾ। ਮੈਂ ਆਖਿਆ ਨੀਲੇ ਵਾਲਾ?
1: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
0: ਨੀਲੇ ਵਾਲਾ ਕਿਉਂ? ਤੂੰ ਸਿੱਧਾ ਕਿਹਾ ਵੀ ਨੀਲਾ ਪੈਨ ਫੜਾ, ਨੀਲੇ ਵਾਲਾ ਕਿਉਂ ਕਹਿੰਦਾ? ਇੱਕ ਮਿੰਟ ਸੋਚ ਕੇ ਕਹਿੰਦਾ ਹਾਂ ਗੱਲ ਤੁਹਾਡੀ ਠੀਕ ਆ। ਹੁਣ ਇੱਥੇ ਨੀਲੇ ਵਾਲਾ, ਪੀਲੇ ਵਾਲਾ, ਕਾਲੇ ਵਾਲਾ, ਇਹ ਕੀ, ਅਸੀਂ ਕਿਹੜੀ ਕਿਸਮ ਦੀ ਪੰਜਾਬੀ ਬੋਲਦੇ ਪਏ ਹਾਂ? ਇਹ ਵੀ ਚੱਲ ਪਿਆ। ਇਹਦੇ ਤੋਂ ਵੀ ਅੱਗੇ ਚੱਲ ਕੇ ਤੁਸੀਂ ਵੇਖੋ ਕਿ ਅਸੀਂ ਬਹੁਤ ਕੁਛ ਪੰਜਾਬੀ ਦਾ ਹੋਰ ਵੀ ਵਿਗਾੜ ਵਿਗਾੜ ਕੇ ਬੋਲਦੇ ਹਾਂ। ਅੱਜ ਕੱਲ੍ਹ ਕਿਸੇ ਥਾਂ 'ਤੇ ਛਿੰਝ ਪੈਂਦੀ ਹੋਵੇ, ਕਿਸੇ ਥਾਂ ਅਖਾੜੇ ਲੱਗੇ ਹੋਣ, ਕਿਸੇ ਥਾਂ 'ਤੇ ਖੇਡ ਮੇਲਾ ਹੋਵੇ, ਉਹਦੀ ਖਬਰ ਆਉਂਦੀ ਹੈ। ਇਹ ਕੋਈ ਕਹਿੰਦਾ ਹੀ ਨਹੀਂ ਕਿ ਇੱਥੇ ਕੋਈ ਖੇਡ ਮੇਲਾ ਹੋਇਆ ਸੀ ਜਾਂ ਕਿਸੇ ਨੇ ਖੇਡ ਮੇਲਾ ਕਰਾਇਆ ਸੀ। ਕਹਿੰਦੇ ਖੇਡ ਮੇਲਾ ਆਯੋਜਿਤ ਕੀਤਾ ਗਿਆ। ਤੁਸੀਂ ਸਿੱਧੀ ਬੋਲੀ ਵਿੱਚ, ਉਸ ਬੋਲੀ ਵਿੱਚ ਜਿਹੜੀ ਤੁਹਾਡੀ ਕੀਤੀ ਗੱਲ ਹਰ ਕੋਈ ਸਮਝ ਸਕੇ, ਤੁਸੀਂ ਇਹ ਖੇਡ ਕਿਉਂ ਨਹੀਂ ਕਹਿੰਦੇ? ਖੇਡ ਮੇਲਾ ਕੀਤਾ ਗਿਆ, ਖੇਡ ਮੇਲਾ ਕਰਵਾਇਆ ਗਿਆ, ਇਹ ਕਿੱਦਾਂ ਦੀ ਗੱਲ ਹੈ? ਹੁਣ ਹਰ ਗੱਲ 'ਤੇ ਕਿਹਾ ਜਾਣ ਲੱਗ ਪਿਆ। ਸਰਕਾਰ ਨੇ ਵਿਕਾਸ ਵਾਸਤੇ ਇੱਕ ਕਮੇਟੀ ਗਠਿਤ ਕੀਤੀ, ਪੁਲਿਸ ਅਫਸਰਾਂ ਨੇ ਕਤਲ ਦੀ ਜਾਂਚ ਵਾਸਤੇ ਇੱਕ ਕਮੇਟੀ ਗਠਿਤ ਕੀਤੀ, ਇਸ ਕਮੇਟੀ ਦਾ ਗਠਨ ਕੀਤਾ ਗਿਆ। ਤੁਸੀਂ ਸਿੱਧੀ ਬੋਲੀ ਚੱਕੋ ਕਿ ਉਹਨੇ ਇੱਕ ਕਮੇਟੀ ਬਣਾ ਦਿੱਤੀ, ਕਮੇਟੀ ਬਣਾਈ ਨਹੀਂ, ਕਹਿਣਾ ਗਠਿਤ ਕੀਤੀ ਗਈ। ਹੁਣ ਅੱਜ ਕੱਲ੍ਹ ਇੱਕ ਹੋਰ ਕੰਮ ਚੱਲ ਪਿਆ, ਕਿਸੇ ਵੀ ਥਾਂ 'ਤੇ ਕੁਛ ਹੁੰਦਾ, ਇਹ ਵਾਰਦਾਤ ਅੰਜਾਮ ਦਿੱਤੀ ਗਈ। ਮੈਂ ਅੱਜ ਵੀ ਪੜ੍ਹਦਾ ਹਟਿਆ, ਕਹਿੰਦੇ ਫਲਾਣੇ ਥਾਂ ਦੇ ਉੱਤੇ ਲੁਟੇਰਿਆਂ ਨੇ ਇੱਕ ਲੁੱਟ ਨੂੰ ਅੰਜਾਮ ਦਿੱਤਾ। ਵੀ ਤੁਸੀਂ ਸਿੱਧਾ ਕਹੋ ਲੁਟੇਰੇ ਆਏ ਸੀ, ਲੁੱਟ ਖੋਹ ਕਰਕੇ ਤਾਂ ਭੱਜ ਭੁੱਜ ਗਏ ਆ, ਹੁਣ ਨਹੀਂ ਉੱਥੇ ਹੈਗੇ। ਉਹਦੀ ਥਾਂ 'ਤੇ ਕਹਿੰਦੇ ਲੁਟੇਰਿਆਂ ਨੇ ਲੁੱਟ ਨੂੰ ਅੰਜਾਮ ਦਿੱਤਾ। ਇਹ ਕਿੱਦਾਂ ਦੀ ਬੋਲੀ ਆ? ਅਸੀਂ ਕੀ ਕੁਝ ਕਰਦੇ ਪਏ ਹਾਂ? ਇਹ ਅੰਜਾਮ ਉਰਦੂ ਦਾ ਸ਼ਬਦ ਇਹਦੇ ਵਿੱਚ ਲਿਆ ਕੇ ਵੜਨ ਦੀ ਕੀ ਲੋੜ ਹੈ? ਤੋਂ ਬਗੈਰ ਸਰਦਾ ਨਹੀਂ। ਇੱਕ ਸਾਡੇ ਕੁਛ ਲੋਕਾਂ ਨੂੰ ਇਹੋ ਜਿਹਾ ਚਸਕਾ ਵੀ ਹੈ ਕਿ ਜੇ ਅਸੀਂ ਉਰਦੂ ਦੇ ਭਾਰੇ ਭਾਰੇ ਲਫ਼ਜ਼ ਵਰਤੀਏ ਤਾਂ ਸ਼ਾਇਦ ਅਸੀਂ ਦੂਸਰਿਆਂ ਨਾਲੋਂ ਥੋੜ੍ਹੇ ਜਿਹੇ ਸਿਆਣੇ ਹੋ ਜਾਈਏ।

0: ਇੱਦਾਂ ਸਿਆਣੇ ਨਹੀਂ ਲੱਗੀਦਾ, ਕਦੇ ਕਦੇ ਆਪਣਾ ਜਲੂਸ ਵੀ ਕਢਾ ਲਈਦਾ। ਅਸੀਂ ਇੱਕ ਵਾਰੀ ਦੂਰਦਰਸ਼ਨ ਦੇ ਵਿੱਚ ਜਾਂਦੇ ਪਏ ਸਾਂ, ਹੁਣ ਫਿਰ ਮੈਨੂੰ ਦੂਰਦਰਸ਼ਨ ਦਾ ਜ਼ਿਕਰ ਇਸ ਕਰਕੇ ਵਾਰ ਵਾਰ ਕਰਨਾ ਪੈ ਰਿਹਾ ਕਿਉਂਕਿ ਦੂਰਦਰਸ਼ਨ ਦੇ ਵਿੱਚ ਤਕਰੀਬਨ 20-25 ਸਾਲ ਮੈਂ ਲਗਾਤਾਰ ਜਾਂਦਾ ਰਿਹਾ। ਉੱਥੇ ਅਸੀਂ ਜਾਂਦੇ ਪਏ ਸਾਂ, ਇੱਕ ਬੜੇ ਉੱਘੇ ਪੱਤਰਕਾਰ ਔਰ ਸੀਨੀਅਰ ਅਫਸਰ ਦੇ ਕੋਲ ਇੱਕ ਕਲਾਕਾਰ ਨੇ ਆ ਕੇ ਗੋਡੀਆਂ ਹੱਥ ਲਾਏ, ਉਹਨੇ ਉਹਦੇ ਸਿਰ 'ਤੇ ਪਿਆਰ ਦਿੱਤਾ ਅਤੇ ਉਸ ਸੀਨੀਅਰ ਨੂੰ ਉਹਨੇ ਹੌਲੀ ਜਿਹੇ ਸਿਰ 'ਤੇ ਪਿਆਰ ਦੇ ਕੇ ਆਖਿਆ, ਸੁਣਾ ਵੀ ਪੁੱਤਰਾ ਕੀ ਹਾਲ ਨੇ।
1: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
0: ਅੱਗੋਂ ਪੁੱਤਰ ਦੇ ਸਿਰ 'ਤੇ ਉਰਦੂ ਸਵਾਰ ਸੀ, ਕਹਿੰਦਾ ਜਨਾਬ ਦੇ ਦੀਦਾਰ ਕਰਕੇ ਆਤਮਾ ਨੇਸਤੋਂ ਨਾਬੂਦ ਹੋ ਗਈ। ਨੇਸਤੋਂ ਨਾਬੂਦ ਦਾ ਮਤਲਬ ਹੈ ਕਿ ਸਭ ਕੁਝ ਤਬਾਹ ਹੋ ਗਿਆ, ਰਿਹਾ ਹੀ ਕੱਖ ਨਹੀਂ। ਉਹ ਤਾਂ ਇੰਨੀ ਗੱਲ ਕਹਿ ਕੇ ਅੱਗੇ ਤੁਰ ਗਿਆ ਅਤੇ ਮੈਂ ਨਾਲ ਤੁਰੇ ਜਾਂਦੇ ਅਫਸਰ ਨੂੰ ਆਖਿਆ, ਮੈਂ ਕਿਹਾ ਇਹਦੋ ਬੁਰੀ ਤਾਂ ਕਦੇ ਨਹੀਂ ਹੋਈ ਹੋਣੀ ਕਿ ਉਹ ਸਿਰੋ ਸਿਰ ਬੰਦਾ ਤੁਹਾਨੂੰ ਕਹਿ ਗਿਆ ਕਿ ਤੁਹਾਡੇ ਦਰਸ਼ਨ ਇੰਨੇ ਮਾੜੇ ਆ ਕਿ ਕਰਦਿਆਂ ਸਾਰ ਮੇਰਾ ਤਾਂ ਸਾਰਾ ਕੁਝ ਨੇਸਤੋਂ ਨਾਬੂਦ ਹੋ ਗਿਆ, ਮੇਰਾ ਤਾਂ ਸਭ ਕੁਝ ਤਬਾਹ ਹੋ ਗਿਆ। ਇਹੋ ਹੀ ਗੱਲ ਕਰਵਾਉਣੀ ਬਾਕੀ ਰਹਿ ਗਈ ਸੀ, ਨਾ ਹੀ ਕਰਵਾਉਂਦੇ। ਇਹ ਗੱਲਾਂ ਜਿਹੜੀਆਂ ਨੇ, ਤੁਸੀਂ ਕਿਉਂ ਇਹੋ ਜਿਹੇ ਸ਼ਬਦ ਬੋਲਦੇ ਹੋ, ਕਿਉਂ ਇਹੋ ਜਿਹੇ ਲਫ਼ਜ਼ ਬੋਲਦੇ ਹੋ ਜਿਨ੍ਹਾਂ ਦੇ ਅਰਥਾਂ ਦਾ ਹੀ ਪਤਾ ਨਹੀਂ? ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ ਨੇ। ਇਹਦੇ ਤੋਂ ਵੀ ਭੈੜੀ ਇੱਕ ਗੱਲ ਹੋਰ ਅੱਜ ਕੱਲ੍ਹ ਚੱਲ ਪਈ ਹੈ, ਹਰ ਗੱਲ ਵੱਲੋਂ ਵੱਲੋਂ ਵੱਲੋਂ ਵੱਲੋਂ ਵੱਲੋਂ। ਆਹ ਬਿਆਨ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ, ਮੁੱਖ ਮੰਤਰੀ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਹਣਾ ਦਿੱਤਾ ਗਿਆ, ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਵਾਬੀ ਮਿਹਣਾ ਦਿੱਤਾ ਗਿਆ। ਵੀ ਮੁੱਖ ਮੰਤਰੀ ਵੱਲੋਂ ਮਿਹਣਾ ਦਿੱਤਾ ਗਿਆ ਅਤੇ ਕਿਹਨੇ ਦਿੱਤਾ? ਮੁੱਖ ਮੰਤਰੀ ਵੱਲੋਂ, ਵੱਲੋਂ ਦਾ ਮਤਲਬ ਹੁੰਦਾ ਔਨ ਬਿਹਾਫ ਆਫ ਅੰਗਰੇਜ਼ੀ 'ਚ। ਤੁਸੀਂ ਜਦੋਂ ਇਹ ਕਹਿੰਦੇ ਹੋ ਕਿ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ, ਦੇਣ ਵਾਸਤੇ ਉਹਦਾ OSD ਆਇਆ ਸੀ, ਸੈਕਟਰੀ ਆਇਆ ਸੀ ਕਿ ਉਹਨੇ ਚਪੜਾਸੀ ਦੇ ਹੱਥ ਭੇਜ ਦਿੱਤਾ ਸੀ? ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਨੇ ਆਹ ਇੱਕ ਮਿਹਣਾ ਦਿੱਤਾ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਕਾਂਗਰਸ ਦੇ ਪ੍ਰਧਾਨ ਨੇ ਅੱਗੋਂ ਜਵਾਬੀ ਮਿਹਣਾ ਆਹ ਦਿੱਤਾ? ਇਹਦੀ ਸਾਜ਼ ਇਹੀ ਕਹਿੰਦੇ ਉਹਦੇ ਵੱਲੋਂ ਦਿੱਤਾ ਗਿਆ। ਮੈਂ ਜਿਹੜੇ 3-4 ਬਹੁਤ ਸਿਆਣੇ ਪੱਤਰਕਾਰਾਂ ਬਾਰੇ ਮੇਰੇ ਮਨ 'ਚ ਬੜੀ ਚੰਗੀ ਰਾਏ ਆ, ਉਹਨਾਂ ਤੋਂ ਵੀ ਅੱਜ ਕੱਲ੍ਹ ਮੈਂ ਇਸ ਗੱਲੋਂ ਦੁਖੀ ਹੁੰਦਾ। ਉਹ ਹਰ ਗੱਲ ਹੀ ਇਸ ਤਰ੍ਹਾਂ ਕਹਿੰਦੇ ਆ, ਫਲਾਣੇ ਥਾਂ ਦੇ ਉੱਤੇ ਫਲਾਣੇ ਥਾਂ ਫਲਾਣੇ ਬੰਦੇ ਵੱਲੋਂ ਆਹ ਕੀਤਾ ਗਿਆ। ਇਹ ਜਿੱਦਾਂ ਦੀਆਂ ਗੱਲਾਂ ਜਿਹੜੀ ਅਸੀਂ ਭਾਸ਼ਾ ਬਣਾਈ ਜਾਂਦੇ ਹਾਂ, ਜਦੋਂ ਨਵੀਂ ਪੀੜ੍ਹੀ ਪੜ੍ਹੇਗੀ ਤਾਂ ਉਸ ਪੁਰਾਣੀ ਪੰਜਾਬੀ ਨੂੰ ਕਿੱਦਾਂ ਸਮਝੇਗੀ? ਪੁਰਾਣੀ ਪੰਜਾਬੀ ਤਾਂ ਇਹ ਹੁੰਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਾ ਕੇ ਘੋੜਾ ਵਿੱਚ ਖੜਾ ਕਰਕੇ ਅਟਕ ਦਰਿਆ ਰੋਕ ਦਿੱਤਾ। ਹੁਣ ਅਸੀਂ ਆਖਾਂਗੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਘੋੜਾ ਖੜਾ ਕੀਤਾ ਗਿਆ ਅਤੇ ਘੋੜਾ ਖੜਾ ਕਰਨ ਤੋਂ ਬਾਅਦ ਉਹਨਾਂ ਵੱਲੋਂ ਅਟਕ ਦਰਿਆ ਰੋਕ ਦਿੱਤਾ ਗਿਆ, ਉਹਨਾਂ ਵੱਲੋਂ ਰੋਕ ਦਿੱਤਾ ਗਿਆ, ਪਰ ਰੋਕਣ ਵਾਸਤੇ ਕੌਣ ਗਿਆ ਸੀ? ਅਸੀਂ ਇਹਨੂੰ ਸਾਰੇ ਕੁਝ ਨੂੰ ਥੋੜ੍ਹਾ ਜਿਹਾ ਸੰਭਾਲੀਏ। ਔਰ ਇਹ ਵੀ ਗੱਲ ਅੱਜ ਕੱਲ੍ਹ ਫਿਰ ਚਰਚਾ ਦਾ ਵਿਸ਼ਾ ਬਣੀ ਹੈ ਕਿ ਪੰਜਾਬੀ ਕਿਹੜੀ ਲਿਪੀ 'ਚ ਲਿਖੀ ਜਾਵੇ। ਲਿਪੀਆਂ 3 ਚੱਲਣਗੀਆਂ। ਤੁਸੀਂ ਆ ਕਾਂਗੜੇ ਵਾਲੇ ਪਾਸੇ ਨੂੰ ਚਲੇ ਜਾਓ, ਉੱਥੇ ਪੰਜਾਬੀ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ, ਉਸ ਦੇਵਨਾਗਰੀ ਲਿਪੀ ਵਿੱਚ ਜਿਹਦੇ 'ਚ ਹਿੰਦੀ ਲਿਖੀ ਜਾਂਦੀ ਹੈ। ਸਾਡੇ ਮਾਝੇ 'ਚ, ਦੁਆਬੇ 'ਚ, ਮਾਲਵੇ 'ਚ, ਸਾਡੇ ਹੁਣ ਵਾਲੇ ਪੰਜਾਬ ਦੇ ਵਿੱਚ ਇੱਥੇ ਜਿਹੜੀ ਪੰਜਾਬੀ ਚੱਲਦੀ ਹੈ ਉਹ ਲਿਖਣ ਲੱਗਿਆਂ ਗੁਰਮੁਖੀ ਵਰਤੀ ਜਾਂਦੀ ਹੈ। ਗੁਰਮੁਖੀ ਗੁਰੂ ਸਾਹਿਬ ਤੋਂ ਸ਼ੁਰੂ ਨਹੀਂ ਹੋਈ, ਇਹ ਊੜਾ ਏੜਾ ਉਹਨਾਂ ਤੋਂ ਪਹਿਲਾਂ ਵੀ 7ਵੀਂ 8ਵੀਂ ਸਦੀ 'ਤੇ ਵੀ ਸ਼ਬਦ ਲੱਭਦੇ ਨੇ, ਇਹ ਅੱਖਰ ਲੱਭਦੇ ਨੇ। ਗੁਰੂ ਸਾਹਿਬ ਨੇ ਇਹਨੂੰ ਇੱਕ ਤਰਤੀਬ ਦਿੱਤੀ। ਔਰ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਨੇ ਜਿਹੜੀ ਰਚਨਾ ਕੀਤੀ ਪੰਜਾਬੀਆਂ ਵਾਸਤੇ, ਦੁਨੀਆ ਭਰ ਦੇ ਮਨੁੱਖਾਂ ਵਾਸਤੇ, ਇਨਸਾਨੀਅਤ ਜਗਾਉਣ ਵਾਸਤੇ, ਉਹਨੂੰ ਉਹਨਾਂ ਨੇ ਗੁਰਮੁਖੀ ਲਿਪੀ ਵਿੱਚ ਉਹਨਾਂ ਨੇ ਲਿਖਿਆ ਸੀ। ਇਸ ਕਰਕੇ ਗੁਰਮੁਖੀ ਕਿਹਾ ਜਾਂਦਾ ਕਿਉਂਕਿ ਇਹ ਲਿਪੀ ਤਾਂ ਪਹਿਲਾਂ ਵੀ ਹੈਗੀ ਸੀ, ਇੱਕ ਇਹਦੀ ਤਰਤੀਬ ਕੋਈ ਨਹੀਂ ਸੀ, ਉਹਨਾਂ ਨੇ ਇਹਨੂੰ ਤਰਤੀਬ ਦਿੱਤੀ ਊੜੇ ਆੜੇ ਤੋਂ ਲੈ ਕੇ ਅਤੇ ਜਿਹੜਾ ਅਖੀਰਲਾ ਯਈਆ ਰਾਰਾ ਲੱਲਾ ਬਾਬਾ ਡਾੜਾ ਤੱਕ, ਇਹ ਸਾਰੀ ਜਿਹੜੀ ਤਰਤੀਬ ਗੁਰੂ ਸਾਹਿਬ ਨੇ ਦਿੱਤੀ ਸੀ, ਤਾਂ ਇਹਨੂੰ ਗੁਰਮੁਖੀ ਕਹਿੰਦੇ ਆ। ਤੀਸਰਾ, ਜਦੋਂ ਅਸੀਂ ਬਾਰਡਰ ਟੱਪ ਜਾਂਦੇ ਹਾਂ ਅਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਪੰਜਾਬੀ ਲਿਖੀ ਜਾਂਦੀ ਹੈ, ਪਰ ਉਹ ਸ਼ਾਹਮੁਖੀ 'ਚ ਲਿਖੀ ਜਾਂਦੀ ਹੈ। ਸ਼ਾਹਮੁਖੀ ਬਾਰੇ ਜਿੰਨਾ ਕੁ ਮੈਂ ਜਾਣਦਾ, ਉਹਦਾ ਮਤਲਬ ਇਹ ਆ ਕਿ ਸ਼ਾਹ ਦੇ ਮੁੱਖ ਤੋਂ ਨਿਕਲੀ ਹੋਈ। ਇਹਦੇ 2 ਹੀ ਅਰਥ ਹੋ ਸਕਦੇ ਆ, ਜਾਂ ਤਾਂ ਪਰਲੇ ਪਾਸੇ ਆਏ ਜਿਹੜੇ ਸੀ ਉਹ ਸ਼ਾਹ ਨਾਲ ਲੈਣ ਦੇਣ ਕਰਦੇ ਸੀ, ਧਾਰ ਸੁਧਾਰ ਵੀ ਕਰਦੇ ਸੀ, ਲੇਖਾ ਪੱਤਾ, ਕਿਉਂਕਿ ਸ਼ਾਹ ਇਸ ਤਰ੍ਹਾਂ ਦੀ ਬੋਲੀ 'ਚ ਲਿਖਦੇ ਸੀ ਜਿਹੜੀ ਲਿਪੀ ਉਹਨਾਂ ਦੀ ਹੁੰਦੀ ਸੀ, ਪਰ ਸ਼ਬਦ ਅਤੇ ਲਫ਼ਜ਼ ਇੱਥੇ ਰਲਵੇਂ ਹੁੰਦੇ ਸਨ। ਇਹ ਵੀ ਹੋ ਸਕਦਾ ਪਰ ਇਹ ਵੀ ਹੋ ਸਕਦਾ ਕਿ ਇਹ ਬੋਲੀ ਸ਼ਹਿਨਸ਼ਾਹਾਂ ਤੋਂ ਤੁਰੀ ਹੋਵੇ ਤਾਂ ਇਹਨੂੰ ਸ਼ਾਹਮੁਖੀ ਕਹਿੰਦੇ ਹੋਣ। ਮੈਂ ਇਹਦੇ ਬਾਰੇ ਬਿਲਕੁਲ ਸਪਸ਼ਟ ਨਹੀਂ, ਪਰ ਮੈਂ ਜਿਹੜੀਆਂ ਗੱਲਾਂ ਕਹਿਣੀਆਂ ਚਾਹੁੰਦਾ, ਗੱਲ ਸਿਰਫ ਇਹ ਨਹੀਂ ਕਿ ਸਾਡੇ ਬਚਪਨ ਦਾ ਪੰਜਾਬ ਕਿਹੋ ਜਿਹਾ ਸੀ ਅਤੇ ਅੱਜ ਕਿਹੋ ਜਿਹਾ, ਗੱਲ ਸਿਰਫ ਇਹ ਨਹੀਂ ਕਿ ਪੰਜਾਬੀ ਬੋਲੀ ਦੇ ਉੱਤੇ ਹਿੰਦੀ ਭਾਰੂ ਹੋਈ ਜਾ ਰਹੀ ਹੈ ਭਾਰਤੀ ਪੰਜਾਬ ਵਿੱਚ, ਅਤੇ ਉਰਦੂ ਭਾਰੀ ਹੁੰਦੀ ਜਾਂਦੀ ਆ ਉੱਧਰ ਪਾਕਿਸਤਾਨੀ ਪੰਜਾਬ ਵਿੱਚ। ਇਹਦੇ ਤੋਂ ਵੀ ਅੱਗੇ ਆ ਕਿ ਨਾ ਪੰਜਾਬ ਦੇ ਲੋਕ ਇਸ ਵੇਲੇ ਨਵੀਂ ਪੀੜ੍ਹੀ ਦੇ ਵਿੱਚ ਬਹੁਤ ਵੱਡੀ ਗਿਣਤੀ ਉਹਨਾਂ ਦੀ ਆ ਜਿਹੜੇ ਨਾ ਪੰਜਾਬ ਬਾਰੇ ਸਮਝਣਾ ਚਾਹੁੰਦੇ ਆ ਨਾ ਪੰਜਾਬੀ ਬਾਰੇ ਸਮਝਣਾ ਚਾਹੁੰਦੇ ਆ। ਦੋਵਾਂ ਗੱਲਾਂ ਨੂੰ ਛੱਡ ਕੇ ਦੂਸਰੀਆਂ ਭਾਸ਼ਾਵਾਂ ਦੇ ਪ੍ਰਭਾਵ ਥੱਲੇ, ਔਰ ਸਭ ਤੋਂ ਮਾੜੀ ਗੱਲ ਇਹ ਕਿ ਟੀ ਵੀ ਦੇ ਪ੍ਰਭਾਵ ਥੱਲੇ, ਡਰਾਮਿਆਂ ਨਾਟਕਾਂ ਦੇ ਪ੍ਰਭਾਵ ਥੱਲੇ ਉਹ ਪੰਜਾਬੀ ਨੂੰ ਵਿਗਾੜੀ ਜਾ ਰਿਹਾ। ਅਸੀਂ ਉਸ ਪੰਜਾਬੀ ਨੂੰ ਬਚਾਉਣ ਦਾ ਯਤਨ ਕਰੀਏ। ਮੈਂ ਕੁਝ ਨਿਮਾਣੀਆਂ ਜਿਹੀਆਂ ਬੇਨਤੀਆਂ ਤੁਹਾਡੇ ਕੋਲ ਕੀਤੀਆਂ, ਇੰਨੇ ਕੁ ਸ਼ਬਦਾਂ ਨਾਲ ਤੁਹਾਡੇ ਤੋਂ ਆਗਿਆ ਚਾਹੁੰਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਟੀ ਵੀ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ ਤੁਹਾਡੇ ਲਈ।

0: your car. 92.7 FM CKJS is everywhere. Download the iHeartRadio app on Google Play or the App Store today.
1: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at a Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
2: ਪ੍ਰਾਈਮ ਇਨੀਸ਼ੀਏਟਿਵ ਦੇਖ ਰਹੇ ਤੁਸੀਂ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ ਕੱਲ ਪੰਜਾਬ ਦੇ ਵਿੱਚ ਮੌਸਮ ਗਰਮ ਸੀ, 36 ਤੋਂ ਲੈ ਕੇ 37 ਡਿਗਰੀ ਤੱਕ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਤਾਪਮਾਨ ਦਰਜ ਕੀਤਾ ਗਿਆ। ਰਾਤ ਦੇ ਵੇਲੇ ਮੌਸਮ ਠੀਕ ਆ ਅਤੇ ਦਿਨ ਦੇ ਵੇਲੇ ਕੱਲ੍ਹ ਧੁੱਪ ਰਹੀ ਆ। ਮੌਸਮ ਵਿਭਾਗ ਨੇ ਅੰਦਾਜ਼ਾ ਇਹ ਪੇਸ਼ ਕੀਤਾ ਕਿ 12 ਅਕਤੂਬਰ ਤੋਂ ਪੰਜਾਬ ਦੇ ਵਿੱਚ ਠੰਡਕ ਦਾ ਅਹਿਸਾਸ ਹੁਣ ਨਾਲੋਂ ਕਾਫੀ ਵੱਧ ਜਾਣਾ ਅਤੇ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਕੁਝ ਕੁ ਥਾਵਾਂ 'ਤੇ ਛਿੱਟੇ ਪੈਣ ਦੀ ਭਵਿੱਖਬਾਣੀ ਵੀ ਆ ਅਤੇ ਬਾਕੀ ਦੇਖਦੇ ਕੀ ਬਣਦਾ। ਪਰ ਪੰਜਾਬ ਦੇ ਵਿੱਚ ਦੁਸਹਿਰੇ ਤੱਕ ਇਹ ਗੱਲ ਕਹੀ ਗਈ ਆ ਕਿ ਮੌਸਮ ਦੇ ਵਿੱਚ ਢੇਰ ਤਬਦੀਲੀ ਆ ਜਾਣੀ ਆ ਅਤੇ ਦਿਵਾਲੀ ਆਉਂਦੇ ਆਉਂਦੇ ਪੰਜਾਬ ਦੇ ਵਿੱਚ ਠਾਰੀ ਦਾ ਜਾਂ ਕਿ ਠੰਡ ਦਾ ਅਹਿਸਾਸ ਆ ਜਿਹੜਾ ਉਹ ਵੱਧ ਜਾਣਾ। ਬਾਕੀ ਜਿਵੇਂ ਸਮਾਂ ਦੱਸੂਗਾ ਜੋ ਬਿਆਨ ਕਰਨਗੇ ਹਾਲਾਤ ਅਤੇ ਉਵੇਂ ਸਾਂਝੇ ਕਰਾਂਗੇ। ਪਰ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ CBI ਦੀ ਪੜਤਾਲ ਨਾਲ ਸੰਬੰਧਿਤ ਜੋ ਕੁਝ ਪੰਜਾਬ ਦੇ ਵਿੱਚ ਹੋਇਆ, ਕਿਉਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਰਾਤੀਂ 1:45 ਦੇ ਉੱਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਹਦੇ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਭੁਚਾਲ ਆਇਆ। ਪਰ ਉਸ ਤੋਂ ਪਹਿਲਾਂ ਇੱਕ ਦੁਖਦਾਈ ਖਬਰ ਇਹ ਆ ਕਿ ਨਾਨਾ ਪਾਟੇਕਰ ਸਾਹਿਬ ਦੁਨੀਆਂ 'ਤੇ ਨਹੀਂ ਰਹੇ। ਨਾਨਾ ਪਾਟੇਕਰ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ, ਉਹਨਾਂ ਦੀ ਮੌਤ ਦੇ ਬਾਰੇ ਹੁਣ ਤੱਕ ਸਭ ਨੇ ਜਾਣ ਲਿਆ। ਪੁਣੇ ਦੇ ਵਿੱਚ ਜਿਹੜਾ ਉਹਨਾਂ ਦਾ ਪਿੰਡ ਆ ਉਸ ਥਾਂ 'ਤੇ ਸੰਸਕਾਰ ਕੀਤਾ ਜਾਣਾ, ਗੋਆ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ ਅਤੇ ਨਾਨਾ ਪਾਟੇਕਰ ਵਰਗਾ ਕਿਸੇ ਨੇ ਅਭਿਨੇਤਾ ਅਦਾਕਾਰ ਬਣ ਨਹੀਂ ਜਾਣਾ ਗਾ। ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀਆਂ ਫਿਲਮਾਂ ਦੇਖੀਆਂ ਮੇਰਾ ਖਿਆਲ ਆ ਵੀ ਉਹਨਾਂ ਨੂੰ ਕੁਝ ਹੋਰ ਚੰਗਾ ਲੱਗਣਾ ਔਖਾ, ਕਿਉਂਕਿ ਅਦਾਕਾਰੀ ਇਵੇਂ ਦੀ ਵੀ ਹੁੰਦੀ ਆ। ਕੁਝ ਕੁ ਲੋਕ ਆ ਜਿਹੜੇ ਇਹ ਸਾਬਤ ਕਰਦੇ ਉਹਨਾਂ ਵਿੱਚੋਂ ਨਾਨਾ ਪਾਟੇਕਰ ਇੱਕ ਸੀ। ਨਾਂ ਵੈਸੇ ਯਸ਼ਵੰਤ ਸੀ ਪਰ ਉੱਦਾਂ ਫਿਲਮੀ ਦੁਨੀਆ ਦੇ ਵਿੱਚੋਂ ਨਾਨਾ ਪਾਟੇਕਰ ਦੇ ਨਾਂ 'ਤੇ ਮਸ਼ਹੂਰ ਹੋਏ ਆ। 100 ਦੇ ਕਰੀਬ ਫਿਲਮਾਂ ਕੀਤੀਆਂ, 75 ਸਾਲ ਦੀ ਉਮਰ ਸੀ। 4 ਉਹਨਾਂ ਨੂੰ ਫਿਲਮਫੇਅਰ ਪੁਰਸਕਾਰ ਮਿਲੇ, 3 ਨੈਸ਼ਨਲ ਪੁਰਸਕਾਰ ਮਿਲੇ, ਪਦਮ ਸ਼੍ਰੀ ਮਿਲਿਆ ਅਤੇ ਉਹਨਾਂ ਨੇ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਾਇਆ। ਲੰਘੇ ਕੱਲ੍ਹ ਮੈਂ ਰਜ਼ਾ ਮੁਰਾਦ ਦੀ ਇੱਕ ਇੰਟਰਵਿਊ ਸੁਣੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਜੀ ਕਿ ਨਾਨਾ ਪਾਟੇਕਰ ਸੁਭਾਅ ਪੱਖੋਂ ਕਿਵੇਂ ਸੀ। ਮੂੰਹ ਫੱਟ ਸੀ, ਜੋ ਮੂੰਹ ਦੇ ਵਿੱਚ ਆ ਗਿਆ ਕਹਿ ਦਿੱਤਾ, ਬੜੇ ਰਿਸ਼ਤੇ ਖਰਾਬ ਕੀਤੇ ਪਰ ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਨੂੰ ਜਾਇਆ। ਨਾ ਲੇਲੇ ਪੇਪੇ ਕੀਤੇ, ਨਾ ਕਿਸੇ ਦੇ ਮਗਰ ਮਗਰ ਫਿਰੇ ਅਤੇ ਜਿੰਨੀ ਉਹਨਾਂ ਨੇ ਕੁੱਲ ਕਮਾਈ ਕੀਤੀ, ਮੰਨ ਲਓ ਸਾਲ ਦੇ ਵਿੱਚ ਜੋ ਕਮਾਉਂਦੇ ਸੀ, ਉਹਦਾ 90% ਹਿੱਸਾ ਚੈਰਿਟੀ ਦੇ ਯਾਨੀ ਕਿ ਸਮਾਜ ਸੇਵਾ ਦੇ ਲੇਖੇ ਲਾਉਂਦੇ ਸੀ। ਸਿਰਫ 100 ਦੇ ਵਿੱਚੋਂ 10 ਪੈਸੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਚਲਾਉਂਦੇ ਸੀ ਅਤੇ ਉਹ ਚੈਰਿਟੀ ਦੇ ਬਾਰੇ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੰਦੇ ਸੀ ਵੀ ਭਾਈ ਕਿਸਾਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਖੇਤਾਂ ਨੂੰ ਪਾਣੀ ਬਣਾ ਲੈਤਾ, ਤਲਾਬ ਬਣਵਾ ਤੇ, ਖੂਹ ਬਣਵਾ ਤੇ, ਕੁਛ ਇਸ ਤਰੀਕੇ ਦਾ ਕੰਮ ਕਾਜ ਉਹ ਚੁੱਪ ਚੁਪੀਤੇ ਨਾਮ ਫਾਊਂਡੇਸ਼ਨ ਦੇ ਤਹਿਤ ਕਰਦੇ ਰਹਿੰਦੇ ਸੀ। ਪਰ ਉਹ ਚਾਹੁੰਦੇ ਨਹੀਂ ਸੀ ਕਿ ਮੇਰਾ ਨਾਮ ਕਦੇ ਸਾਹਮਣੇ ਆਵੇ, ਮੇਰਾ ਨਾਂ ਇਸ ਤਰੀਕੇ ਦੇ ਨਾਲ ਉੱਭਰ ਕੇ ਆਵੇ। ਅਤੇ ਉਹ ਸਪੱਸ਼ਟ ਕਹਿੰਦੇ ਸੀ ਕਿ ਭਾਈ ਜੋ ਮੇਰੇ ਹਿੱਸੇ ਦੇ ਵਿੱਚ ਆਉਂਦਾ ਉਹ ਮੈਂ ਕਰੀ ਜਾਂਦਾ ਅਤੇ ਮੇਰਾ ਕੋਈ ਵਿਖਾਵਾ ਨਹੀਂ, ਮੇਰੇ ਖੱਬੇ ਹੱਥ ਦੀ ਗੱਲ ਸੱਜੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ। ਉਹਨਾਂ ਦੇ ਯਾਰ ਦੋਸਤ ਦੱਸਦੇ ਜੀ ਕਿ ਉਹਨਾਂ ਦੇ ਵਿੱਚ ਵਿਸ਼ੇਸ਼ਤਾਵਾਂ ਕਿਹੜੀਆਂ ਕਿਹੜੀਆਂ ਸੀ। ਨਾ ਕਿਸੇ ਗੱਲ ਦੇ ਉੱਤੇ ਬੇਹੱਦ ਖੁਸ਼ ਹੋਣਾ ਅਤੇ ਨਾ ਕਿਸੇ ਗੱਲ ਦੇ ਉੱਤੇ ਬਿਲਕੁਲ ਢੇਰੀ ਢਾਉਣਾ, ਬੜੀ ਸਪੱਸ਼ਟ ਗੱਲ ਹੋਣੀ। ਅਤੇ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਵਿਘਨ ਪੈਦਾ ਹੁੰਦਾ ਸੀ ਤਾਂ ਫਿਰ ਉਹ ਲੜਦੇ ਸੀ, ਭਿੜਦੇ ਸੀ, ਉਹ ਕਰਖਤ ਸੀ, ਪਰ ਉਹ ਗਿਰੀ ਵਰਗੇ ਮਨੁੱਖ ਵੀ ਸੀ। ਸੋ ਨਾਨਾ ਪਾਟੇਕਰ ਦੇ ਜਾਣ ਦੇ ਉੱਤੇ ਬੇਹੱਦ ਦੁੱਖ ਸਭ ਨੂੰ ਹੀ ਆ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ, ਕਿਉਂਕਿ ਤੁਸੀਂ ਕ੍ਰਾਂਤੀਵੀਰ ਫਿਲਮ ਦੇਖ ਲਓ ਉਹਨਾਂ ਦੀ, ਉਹਨਾਂ ਦੀਆਂ ਵੈਲਕਮ ਫਿਲਮ ਦੇਖ ਲਓ ਜਿਹੜੀ ਕੁਝ ਕੁ ਵਰੇ ਪਹਿਲਾਂ ਆਈ ਸੀ, ਹੋਰ ਬਹੁਤ ਸਾਰੀਆਂ ਫਿਲਮਾਂ ਉਹਨਾਂ ਦੀਆਂ। ਪਤਾ ਲੱਗ ਜਾਂਦਾ ਜੀ ਕਿ ਨਾਨਾ ਪਾਟੇਕਰ ਦੇ ਨਾਂ ਦੇ ਉੱਤੇ ਫਿਲਮਾਂ ਕਿਉਂ ਚੱਲਦੀਆਂ ਸੀ। ਸੋ ਸਾਡੇ ਵੱਲੋਂ ਵੀ ਉਹਨਾਂ ਦੇ ਜਾਣ ਦੇ ਉੱਤੇ ਦੁੱਖ ਦਾ ਇਜ਼ਹਾਰ ਆ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਜਿਹੜੀ ਗੱਲ ਤੋਂ ਆਪਾਂ ਸ਼ੁਰੂ ਕੀਤੀ ਸੀ ਕਿ ਪੰਜਾਬ ਦੇ ਵਿੱਚ CBI ਦਾ ਰੌਲਾ, ਰੇਡ ਦਾ ਰੌਲਾ, ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਪੰਜਾਬ ਦੀ ਸਰਕਾਰ ਦੇ ਵੱਲੋਂ ਕਿ ਹਾਈ ਕੋਰਟ ਦੇ ਆਦੇਸ਼ਾਂ ਦੇ ਉੱਤੇ ਰੋਕ ਲਾਈ ਜਾਵੇ।
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
2: ਜਾਂ ਚੈਲੰਜ ਕੀਤਾ ਗਿਆ ਹਾਈ ਕੋਰਟ ਦੇ ਹੁਕਮਾਂ ਨੂੰ, ਕਿਉਂਕਿ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਸੀ ਕਿ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ਬੇਨਿਯਮਾਂ ਦੇ ਮਾਮਲੇ ਦੀ ਪੜਤਾਲ CBI ਵੱਲੋਂ ਕੀਤੀ ਜਾਵੇ। ਅਤੇ ਫਿਰ CBI ਨੇ ਸ਼ੁਰੂਆਤ ਕਰਤੀ, ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਵਾਉਣ ਵਾਸਤੇ। ਇਹਦੇ ਉੱਤੇ ਲੰਘੇ ਕੱਲ੍ਹ ਵੀ, ਪਰਸੋਂ ਵੀ ਸੁਣਵਾਈ ਨਹੀਂ ਹੋਈ, ਅਤੇ ਅੱਜ ਇਸ ਗੱਲ ਦੀ ਆਸ ਆ ਕਿ ਇਸ ਗੱਲ ਦੇ ਉੱਤੇ, ਇਸ ਮਸਲੇ ਦੇ ਉੱਤੇ ਸੁਣਵਾਈ ਹੋਣੀ ਆ। ਉੱਧਰ ਪਤਾ ਲੱਗਾ ਜੀ ਕਿ ਰਾਜਵੀਰ ਘੁੰਮਣ, ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ OSD ਆ, ਉਹਨਾਂ ਨੇ ਪੰਜਾਬ 'ਚ ਰਹਿਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਹਨਾਂ ਨੇ ਤਰਕ ਪੇਸ਼ ਕੀਤਾ ਵੀ ਜੇਕਰ CBI ਨੇ ਮੇਰੇ ਉੱਤੇ ਕਾਰਵਾਈ ਕਰਨੀ ਸੀ ਜਾਂ ਕਿਸੇ ਉੱਤੇ ਵੀ ਕਾਰਵਾਈ ਕਰਨੀ ਆ, ਉਹਨੂੰ ਪੰਜਾਬ ਦੀ ਸਰਕਾਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਅਤੇ ਉਹਦੇ ਆਧਾਰ ਦੇ ਉੱਤੇ ਫਿਰ ਕਾਰਵਾਈ ਹੋ ਸਕਦੀ ਆ। ਪਰ ਇੱਥੇ ਕਿਸੇ ਨੂੰ ਕੁਝ ਵੀ ਸੂਚਿਤ ਨਹੀਂ ਕੀਤਾ ਗਿਆ। ਰਾਜਵੀਰ ਘੁੰਮਣ ਹੋਰਾਂ ਦੀ ਇਸ ਕਰੀਏ ਪਟੀਸ਼ਨ ਦੇ ਉੱਤੇ, ਇਸ ਅਰਜ਼ੀ ਦੇ ਉੱਤੇ ਵੀ ਅੱਜ ਹੀ ਸੁਣਵਾਈ ਹੋਣੀ ਆ। ਯਾਨੀ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਚੈਲੰਜ ਦੀ ਸੁਣਵਾਈ ਵੀ ਅੱਜ ਹੀ ਯਾਨੀ ਕਿ 9 ਤਰੀਕ ਨੂੰ ਹੋਣੀ ਆ, ਅਤੇ ਰਾਜਵੀਰ ਘੁੰਮਣ ਦੇ ਵੱਲੋਂ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਅਰਜ਼ੀ ਦੇ ਉੱਤੇ ਵੀ ਸੁਣਵਾਈ ਅੱਜ ਹੀ ਹੋਣੀ ਆ। ਪਰ ਬਣੂਗਾ ਕੀ, ਵਿੱਚੋਂ ਨਿਕਲ ਕੇ ਕੀ ਆਊਗਾ, ਸਮਾਂ ਇਹ ਬਿਆਨ ਕਰੂਗਾ। ਸੂਬੇ ਦੀ ਸਰਕਾਰ ਇਹ ਗੱਲ ਕਹਿੰਦੀ ਆ ਕਿ BJP ਦੇ ਵੱਲੋਂ ਇਸ ਵੇਲੇ ਚੋਣ ਲੜਨ ਦੀ ਤਿਆਰੀ ਹਿੱਤੇ ਸਾਰਾ ਕੁਝ ਕੀਤਾ ਜਾ ਰਿਹਾ। ਜਿਹੜੇ ਵੀ ਸੂਬੇ ਦੇ ਵਿੱਚ ਵੋਟਾਂ ਸਿਰ 'ਤੇ ਹੁੰਦੀਆਂ, BJP ਇਹੀ ਤਰੀਕਾ ਅਪਣਾਉਂਦੀ ਆ, ਅਤੇ ਵਿਰੋਧੀ ਪਾਰਟੀਆਂ ਗੱਲ ਕਹਿੰਦੀਆਂ ਵੀ ਅਬ ਆਇਆ ਊਠ ਪਹਾੜ ਕੇ ਨੀਚੇ, ਕਿਉਂਕਿ ਇਹਨਾਂ ਨੇ ਵੀ ਬਹੁਤ ਕੁਝ ਕੀਤਾ ਅਤੇ ਹੁਣ ਆਪਦੇ ਵਾਰੀ ਇਹ ਨੱਚੇ ਅਤੇ ਹੁਣ ਇਹ ਆਪਦੇ ਵਾਰੀ ਨੱਠੇ ਭੱਜੇ ਫਿਰਦੇ ਆ। ਪੰਜਾਬ ਦੇ ਲੋਕ ਭੰਬਲ ਭੂਸੇ ਦੇ ਵਿੱਚ ਆ, ਕੀ ਸੱਚੀ ਮੁੱਚੀ CM ਆਫਿਸ ਦੇ ਵਿੱਚ ਭ੍ਰਿਸ਼ਟਾਚਾਰ ਹੁੰਦਾ ਜਾਂ ਕੀ ਇਹ ਸੱਚੀ ਮੁੱਚੀ ਬਦਨਾਮ ਕਰਨ ਦੀ ਇੱਕ ਸਾਜਿਸ਼ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਫਿਰ ਕਰਾਂਗੇ ਟਿੱਪਣੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OSD ਰਾਜਵੀਰ ਸਿੰਘ ਘੁੰਮਣ CBI ਪੜਤਾਲ ਦੇ ਖਿਲਾਫ ਹਾਈ ਕੋਰਟ ਪਹੁੰਚ ਗਏ ਨੇ। ਘੁੰਮਣ ਨੇ ਕਿਹਾ ਕਿ CBI ਨੂੰ ਕਾਰਵਾਈ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਪਰਮਿਸ਼ਨ ਲੈਣੀ ਚਾਹੀਦੀ ਆ। ਘੁੰਮਣ ਨੇ CBI ਦੀ ਕਾਰਵਾਈ ਦੇ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਆ। ਇਸ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਣੀ ਆ। ਉੱਧਰ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਲੰਘੇ ਕੱਲ੍ਹ ਯਾਨੀ ਕਿ ਵੀਰਵਾਰ ਨੂੰ ਪੰਜਾਬ ਸਰਕਾਰ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਟਲ ਗਈ। ਇਸ ਮਾਮਲੇ ਦੇ ਉੱਤੇ ਵੀ ਸੁਣਵਾਈ ਅੱਜ ਯਾਨੀ ਕਿ 9 ਅਕਤੂਬਰ ਨੂੰ ਹੋਵੇਗੀ। ਮਾਮਲਾ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸ਼ੀਲ ਨਾਗੂ ਦੀ ਬੈਂਚ ਦੇ ਸਾਹਮਣੇ ਸੂਚੀਬੱਧ ਸੀ। ਸੁਣਵਾਈ ਸ਼ੁਰੂ ਹੁੰਦਿਆਂ ਹੀ ਜਸਟਿਸ ਦੱਤਾ ਨੇ ਕਿਹਾ ਕਿ ਮਾਮਲੇ ਨੂੰ ਕੱਲ੍ਹ ਲਿਆ ਜਾਵੇਗਾ ਕਿਉਂਕਿ ਫਾਈਲ ਜਸਟਿਸ ਨਾਗੂ ਦੇ ਕੋਲ ਦੇਰੀ ਨਾਲ ਪਹੁੰਚੀ ਆ। ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਵਿਕਾਸ ਸਿੰਘ ਨੇ ਕਿਸੇ ਵੀ ਜਲਦਬਾਜ਼ੀ ਵਾਲੀ ਕਾਰਵਾਈ ਦੇ ਖਿਲਾਫ਼ ਅੰਤਰਿਮ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਸੀ। ਇਹਦੇ ਉੱਤੇ ਜਸਟਿਸ ਦੱਤਾ ਨੇ ਕਿਹਾ ਕਿ ਜਦੋਂ ਦੂਜੇ ਜੱਜ ਨੂੰ ਫਾਈਲ ਪੜਨ ਦਾ ਮੌਕਾ ਹੀ ਨਹੀਂ ਮਿਲਿਆ ਤਾਂ ਇਹੋ ਜਿਹਾ ਹੁਕਮ ਕਿਵੇਂ ਪਾਸ ਕੀਤਾ ਜਾ ਸਕਦਾ। ਇਸ ਤੋਂ ਬਾਅਦ ਮਾਮਲੇ ਨੂੰ 8 ਅਕਤੂਬਰ ਦੇ ਲਈ ਸੂਚੀਬੱਧ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਜਿਹਦੇ ਵਿੱਚ CBI ਨੂੰ ਕੇਸ ਦਰਜ ਕਰਕੇ ਦੋਸ਼ਾਂ ਦੀ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ। ਹਾਈ ਕੋਰਟ ਨੇ CBI ਤੋਂ 2 ਮਹੀਨੇ ਦੇ ਵਿੱਚ ਸਟੇਟਸ ਰਿਪੋਰਟ ਮੰਗੀ ਆ। ਪੰਜਾਬ ਸਰਕਾਰ ਨੇ 6 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਵਿੱਚ SPL ਯਾਨੀ ਕਿ ਸਪੈਸ਼ਲ ਲੀਵ ਪਟੀਸ਼ਨ ਦਾਖਲ ਕੀਤੀ ਸੀ। ਸਰਕਾਰ ਦੇ ਵੱਲੋਂ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਤੁਰੰਤ ਸੁਣਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਮਾਮਲਾ ਸੂਬੇ ਦੇ ਅਧਿਕਾਰ ਖੇਤਰ ਅਤੇ ਸੰਘੀ ਢਾਂਚੇ ਨਾਲ ਜੁੜਿਆ ਹੋਇਆ। ਉਹਨਾਂ ਨੇ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੀ ਕਾਰਵਾਈ ਦੇ ਉੱਤੇ ਵੀ ਸਵਾਲ ਚੁੱਕੇ। ਸੁਪਰੀਮ ਕੋਰਟ ਨੇ ਉਸੇ ਦਿਨ ਤੁਰੰਤ ਸੁਣਵਾਈ ਤੋਂ ਇਨਕਾਰ ਕਰਦੇ ਹੋਏ ਬੁੱਧਵਾਰ ਜਾਂ ਵੀਰਵਾਰ ਨੂੰ ਮਾਮਲੇ ਦੇ ਉੱਤੇ ਗੱਲ ਕਰਨ ਦੀ ਗੱਲ ਕਹੀ ਸੀ। ਹਾਈ ਕੋਰਟ ਨੇ CBI ਨੂੰ FIR ਅਤੇ ਜਾਂਚ ਦੇ ਹੁਕਮ ਜਾਰੀ ਕੀਤੇ। ED ਨੇ ਟ੍ਰਾਂਸਫਰ, ਪੋਸਟਿੰਗ ਅਤੇ ਟੈਂਡਰ ਦੇ ਵਿੱਚ ਦਖਲ ਦੇਣ ਦੇ ਦੋਸ਼ ਲਾਏ। CBI ਨੇ 6 ਲੋਕਾਂ ਦੇ ਖਿਲਾਫ਼ ਕੇਸ ਦਰਜ ਕੀਤਾ। ਸੋ ਦੇਖਦੇ ਹਾਂ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਕਿਹੜੇ ਖੁਲਾਸੇ ਹੁੰਦੇ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਪੰਜਾਬ ਦੀਆਂ ਵੋਟਾਂ ਦੇ ਵਿੱਚ ਲਗਭਗ 4.5-5 ਮਹੀਨੇ ਬਾਕੀ ਆ।
5: ਦੋਸਤੋ ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਬੜੇ ਵੱਡੇ ਖਿਲਾਰੇ ਪੈਣ ਦੀ ਆਸ ਆ ਤੇ ਪੰਜਾਬ ਦੇ ਲੋਕ ਭੁਚੱਕੇ ਰਹਿ ਜਾਣੇ ਆ, ਇਸ ਗੱਲ ਦੀ ਵੀ ਪੂਰੀ ਪੂਰੀ ਆਸ ਆ। ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਸਿਆਸੀ ਤੌਰ ਦੇ ਉੱਤੇ ਭੰਬਲ ਭੂਸੇ ਵਾਲਾ ਬਣ ਗਿਆ ਜਾਂ ਹਾਲੇ ਆਉਂਦੇ ਸਮੇਂ 'ਚ ਬਣਨਾ, ਉਹ ਆਉਂਦੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੀਆਂ ਹੈਰਾਨੀਆਂ ਪ੍ਰਗਟ ਕਰੂਗਾ ਜਾਂ ਕਹਿ ਦਈਏ ਸਭ ਨੂੰ ਹੈਰਾਨ ਕਰੂਗਾ। ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਰਾਜਵੀਰ ਘੁੰਮਣ ਹੋ ਰਹੀ ਆ ਗੱਲ ਕਹਿੰਦੇ ਆ ਕਿ ਇਹ ਤਰੀਕਾ ਨਹੀਂ, ਇਸ ਕਰਕੇ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਮੈਂ ਕੱਲ੍ਹ ਇਹ ਵੀ ਜਾਣਕਾਰੀ ਮੈਨੂੰ ਮਿਲੀ ਕਿ ਜੋ CBI ਦੇ ਵੱਲੋਂ ਅਤੇ FIR ਦੇ ਵਿੱਚ ਕਈ ਜਣੇ ਨਾਮਜ਼ਦ ਕੀਤੇ ਗਏ ਆ ਉਹਦਾ ਰੂਪ ਵੀ ਸਾਹਮਣੇ ਆਇਆ, ਯਾਨੀ ਕਿ ਉਹਦੇ ਵਿੱਚ ਕੀ ਦਰਜ ਕੀਤਾ ਗਿਆ। ਉਹਦੇ ਵਿੱਚ ਇੱਕ ਦੇ ਵੱਲੋਂ ਦੂਜੇ ਨਾਲ ਅਧਿਕਾਰੀਆਂ ਦੇ ਮੁਤਲਕ ਕੀਤੀ ਗਈ ਚੈਟ ਦੀ ਕਾਪੀ ਵੀ ਲਾਈ ਗਈ ਆ ਵੀ ਭਾਈ ਆਹ ਚੈਟ ਆ ਜਿਹੜੀ ਕਿ ਨਸ਼ਰ ਹੋਈ ਆ ਇਹਦੇ ਆਧਾਰ ਦੇ ਉੱਤੇ ਅਧਿਕਾਰੀਆਂ ਦੀ ਪੋਸਟਿੰਗ ਅਤੇ ਬਦਲੀ ਅਤੇ ਬੜਾ ਕੁਝ ਉਹਦੇ ਮੁਤਲਕ ਗੱਲਬਾਤ ਹੋਈ ਆ। ਕਹਿਣ ਦਾ ਭਾਵ ਇਹ ਜੀ ਕਿ 100 ਹੱਥ ਰੱਸਾ ਸਿਰੇ ਤੇ ਗੰਢ, CBI ਨੇ ਕੱਚੇ ਪੈਰੀਂ ਹੱਥ ਨਹੀਂ ਪਾਏ ਹੋਣੇ ਅਤੇ BJP ਇਹ ਗੱਲ ਕਹਿਣੀ ਜੀ ਕਿ ਨਿਰਪੱਖ ਤੌਰ ਦੇ ਉੱਤੇ ਕਾਰਵਾਈ ਹੋ ਰਹੀ ਆ ਅਤੇ ਆਮ ਆਦਮੀ ਪਾਰਟੀ ਕਹਿੰਦੀ ਵੀ ਇਹਨਾਂ ਨੇ ਪੱਕੇ ਪੈਰੀਂ ਵੀ ਹੱਥ ਨਹੀਂ ਪਾਏ, ਇਹ ਕਾਹਲੀ ਦੇ ਵਿੱਚ ਕੀਤੀ ਗਈ ਕਾਰਵਾਈ ਆ, ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਗਾ। ਆਮ ਆਦਮੀ ਪਾਰਟੀ ਦਾ ਕਹਿਣਾ ਜੀ ਕਿ ਇਹਨਾਂ ਨੇ 6-7 ਘੰਟੇ ਛਾਪੇਮਾਰੀ ਕੀਤੀ, ਮਿਲਿਆ ਕੀ ਆ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਇਹ ਗੱਲ ਕਹਿੰਦੇ ਆ, ਪਰ CBI ਆ ਜਿਹੜੀ ਉਹਨੂੰ ਸੱਚੀ ਮੁੱਚੀ ਕੀ ਮਿਲਿਆ ਹੋਊਗਾ, ਉਹ ਲੈਪਟੋਪ ਲੈ ਕੇ ਗਈ ਆ, ਉਹ ਮੋਬਾਈਲ ਲੈ ਕੇ ਗਈ ਆ, ਉਹ ਕਈ ਦਸਤਾਵੇਜ਼ ਲੈ ਕੇ ਗਈ ਆ। ਹੁਣ ਪਤਾ ਲੱਗਾ ਜੀ ਕਿ ਘੁੰਮਣ ਹੋਰਾਂ ਨੂੰ ਬੁਲਾਇਆ ਗਿਆ, ਉਹ ਹੁਣ ਕਿੰਨੀ ਤਰੀਕ ਨੂੰ ਬੁਲਾਇਆ ਗਿਆ ਸਮਾਂ ਦੱਸੂਗਾ। ਪਰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਬਹੁਤ ਵੱਡਾ ਇਹ ਧਮਾਕਾ ਹੋਇਆ ਕਿਉਂਕਿ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੀ ਵਰਤੋਂ ਸਮੇਂ ਸਮੇਂ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਉੱਤੇ ਹੋਈ ਆ ਵੀ ਭਾਈ ਇਹ ਗਲਤ ਕੰਮ ਕਰਦੇ ਚੱਕ ਲਓ, ਗਲਤ ਕੰਮ ਕਰਦੇ ਚੱਕ ਲਓ, ਗਲਤ ਕੰਮ ਕਰਦੇ ਚੱਕ ਲਓ। ਹੁਣ ਜਦੋਂ ਵਾਰੀ ਆਮ ਆਦਮੀ ਪਾਰਟੀ ਦੀ ED ਅਤੇ CBI ਰਹੀ ਆਈ ਆ ਅਤੇ ਵਿਰੋਧੀ ਪਾਰਟੀਆਂ ਵਾਲੇ ਬਾਗੋ ਬਾਗ ਆ, ਉਹ ਕਹਿੰਦੇ ਜੀ ਹੁਣ ਤੁਸੀਂ ਦੱਸੋ ਵੀ ਤੁਸੀਂ ਕਿੰਨੇ ਕੁ ਸਹੀ ਆ ਅਤੇ ਸਾਡੇ ਉੱਤੇ ਕਾਰਵਾਈਆਂ ਕਰਵਾਉਂਦੇ ਸੀ ਅਤੇ ਹੁਣ ਆਪਦੇ ਵੇਲੇ ਕੀ ਭਾਵਕਦੀ ਆ, ਆਪਦੇ ਵੇਲੇ ਦੱਸੋ ਵੀ ਹੁਣ ਕੀ ਬਣਦਾ। ਸੋ ਪੰਜਾਬ ਦੇ ਲੋਕ ਇਸ ਸਾਰੇ ਵਰਤਾਰੇ ਨੂੰ ਆਉਂਦੇ ਸਮੇਂ ਦੇ ਵਿੱਚ ਕਿਹੜੇ ਰੂਪ 'ਚ ਲੈਣਗੇ, ਕੀ ਆਮ ਆਦਮੀ ਪਾਰਟੀ ਦੇ ਗ੍ਰਾਫ ਨੂੰ ਸੱਟ ਵੱਜੂਗੀ, ਕੀ ਆਮ ਆਦਮੀ ਪਾਰਟੀ ਫਿਰ ਉੱਭਰ ਕੇ ਆਊਗੀ ਵੀ ਇਹ ਤਾਂ ਭਾਈ ਇੱਦਾਂ ਦਾ ਕੁਛ ਕਰਦੇ ਹੀ ਰਹਿੰਦੇ ਹੁੰਦੇ 'ਚ ਕੋਈ ਸਾਬਤ ਤਾਂ ਕੁਝ ਹੋਇਆ ਨਹੀਂ, ਇਹ ਹੁਣ ਆਉਂਦੇ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਆ। ਉੱਧਰ ਪਤਾ ਲੱਗਾ ਜੀ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਆਲੇ ਦੁਆਲੇ ਵੀ ਕਹਿੰਦੇ ਵੀ ਖੰਭ ਖਿਲਾਰ ਰਹੇ ਆ ਵੀ ਭਾਈ ਜੇਕਰ ਇੱਧਰੋਂ ਟਿਕਟ ਕੱਟੀ ਗਈ ਤਾਂ ਅਸੀਂ ਫਲਾਣੇ ਪਾਰ ਚਲੇ ਜਾਣਾ। ਸੋ ਮਤਲਬ ਕਹਿਣ ਦਾ ਇਹ ਜੀ ਕਿ ਵੋਟਾਂ ਦੇ ਮੱਦੇਨਜ਼ਰ ਬੜਾ ਕੁਝ ਹੋਣਾ ਬਾਕੀ ਆ। ਪੰਜਾਬ ਦੇ ਲੋਕ ਕਿਸੇ ਦੇ ਪ੍ਰਤੀ ਵੀ ਅੰਨੀ ਸ਼ਰਧਾ ਨਾ ਰੱਖਣ, ਤੇਲ 'ਤੇ ਤੇਲ ਦੀ ਧਾਰ ਦੇਖਣ ਅਤੇ ਵੋਟ ਜਿਹਨੂੰ ਮਰਜ਼ੀ ਪਾਉਣ ਅਤੇ ਫਿਲਹਾਲ ਸੋਚਣ ਵੀ ਕਿਹਨੂੰ ਵੋਟ ਪਾਉਣੀ ਚਾਹੀਦੀ ਆ। ਇਹ ਖਬਰ ਗੌਰ ਨਾਲ ਸੁਣਿਓ ਅਤੇ ਕੋਸ਼ਿਸ਼ ਕਰਿਓ ਸਾਂਝੀ ਵੀ ਕਰਨ ਦੀ। ਉਹਦਾ ਕਾਰਨ ਇਹ ਜੀ ਕਿ ਪੰਜਾਬੀਆਂ ਨੂੰ ਅਤੇ ਗੈਰ ਪੰਜਾਬੀਆਂ ਨੂੰ ਇਸ ਖਬਰ ਦੇ ਵਿੱਚੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ, ਸਿੱਖਣ ਦਾ ਮੌਕਾ ਮਿਲੂਗਾ। ਲਵਲੀ ਯੂਨੀਵਰਸਿਟੀ ਦੇ ਵਿੱਚ ਹਿੰਸਾ ਹੋਈ, ਬਹੁਤ ਵੱਡੇ ਪੱਧਰ 'ਤੇ ਹੋਈ, ਕਈ ਕਰੋੜ ਰੁਪਈਏ ਫੂਕ ਦਿੱਤੇ ਗਏ ਉੱਥੇ ਲੋਕਾਂ ਦੇ ਵੱਲੋਂ, ਭੂਸਰੇ ਹੋਏ ਲੋਕਾਂ ਦੇ ਵੱਲੋਂ, ਵਾਹੀਆਤ ਸੋਚ ਵਾਲੇ ਲੋਕਾਂ ਦੇ ਵੱਲੋਂ ਦੰਗੇ ਕੀਤੇ ਗਏ, ਅੱਗਾਂ ਲਾਈਆਂ, ਲੁੱਟ ਖੋਹ ਕੀਤੀ, ਬੜਾ ਕੁਝ ਕੀਤਾ, ਪਰ ਵਿੱਚੋਂ ਕੀ ਨਿਕਲਿਆ? ਕੁਝ ਵੀ ਨਹੀਂ। ਸਾਬਤ ਕੀ ਹੋਇਆ? ਕੁਝ ਵੀ ਨਹੀਂ। ਸਬੂਤ ਕੀ ਆ? ਕੁਝ ਵੀ ਨਹੀਂ। ਲੱਗੇ ਕੱਲ੍ਹ ਉਹ ਕੁੜੀ ਵੀ ਪੁਲਿਸ ਦੇ ਵੱਲੋਂ ਫੜੀ ਗਈ ਆ ਜਿਹੜੀ ਕੁੜੀ ਦੀ ਪਹਿਲੀ ਪੋਸਟ ਦੇ ਆਧਾਰ ਦੇ ਉੱਤੇ ਇਹ ਸਾਰਾ ਰੌਲਾ ਪੈਣਾ ਸ਼ੁਰੂ ਹੋਇਆ ਸੀ। ਉਸ ਕੁੜੀ ਸਮੇਤ ਲੰਘੇ ਕੱਲ੍ਹ 3 ਜਣੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਆ, 3 ਵਿਦਿਆਰਥੀ ਆ। ਉਸ ਕੁੜੀ ਨੇ ਪੁਲਿਸ ਦੇ ਕੋਲ ਇਹ ਗੱਲ ਕਹੀ ਆ ਕਿ ਮੈਂ ਵੀ ਸੁਣੀ ਸੁਣਾਈ ਗੱਲ ਦੇ ਆਧਾਰ ਦੇ ਉੱਤੇ ਪੋਸਟ ਕਰ ਦਿੱਤਾ ਸੀ ਸੋਸ਼ਲ ਮੀਡੀਆ 'ਤੇ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਹਦੇ ਨਤੀਜੇ ਆ ਹੋਣਗੇ ਅਤੇ ਸੱਚਾਈ ਕੀ ਆ। ਫਿਰ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਵੀ ਕਾਫੀ ਸਖਤ ਆ, ਉਹਨੇ ਇਹ ਗੱਲ ਕਹੀ ਹੈ ਵੀ ਆਪਾਂ ਇੱਕ ਨੂੰ ਫੜ ਲਿਆ ਜਾਂ 5 ਨੂੰ ਫੜ ਲਿਆ ਜਾਂ 1 ਦਰਜਨ ਨੂੰ ਫੜ ਲਿਆ, ਪਰ ਇਹ ਦੱਸੋ ਜੀ ਕਿ ਇਹ ਸਾਰੀ ਘਾੜਤ ਘੜੀ ਕਿਵੇਂ ਗਈ? ਇਸ ਮਾਮਲੇ ਦੇ ਵਿੱਚ ਕਲੀਅਰ ਕੀਤਾ ਜਾਵੇ ਕਿ ਭਾਈ ਇਹ ਸਾਜਿਸ਼ ਰਚਣ ਵਾਲਾ ਕੌਣ ਆ, ਇਹਦਾ ਧੁਰਾ ਕੌਣ ਆ, ਇਹਦੇ ਵੱਲ ਵੀ ਪੁਲਿਸ ਨੂੰ ਧਿਆਨ ਕਰਨਾ ਚਾਹੀਦਾ। ਪਰ ਜੇ ਆਪਾਂ ਗੱਲ ਕੁੜੀ ਤੱਕ ਹੀ ਸੀਮਿਤ ਰੱਖੀਏ ਤਾਂ ਉਸ ਕੁੜੀ ਦੇ ਕਹਿਣ ਮੁਤਾਬਕ ਮੇਰੇ ਕੋਲ ਵੀ ਕੋਈ ਸਬੂਤ ਨਹੀਂ ਆ, ਮੇਰੇ ਕੋਲ ਸੂਚਨਾ ਆਈ, ਮੈਂ ਚੱਕ ਕੇ ਪੋਸਟ ਪਾਤੀ, ਬਾਕੀ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ। ਹੁਣ ਇਹ ਗੱਲ ਕਹਿ ਕੇ ਤਾਂ ਆਪਾਂ ਪੱਲਾ ਝਾੜ ਨਹੀਂ ਸਕਦੇ, ਪਰ ਆਪਾਂ ਜਿਹੜੇ ਪੰਜਾਬੀ ਪੱਲਾ ਝਾੜ ਲੈਂਦੇ ਹਾਂ ਕਿਸੇ ਦੀ ਵੀ ਚੀਜ਼ ਨੂੰ ਗਰੁੱਪਾਂ 'ਚ ਪਾ ਕੇ, ਉਹਨਾਂ ਵਾਸਤੇ ਸਿੱਖਣ ਵਾਲੀ ਗੱਲ ਆ। ਤੁਹਾਡੇ ਕੋਲ ਮੇਰੇ ਕੋਲ ਮੰਨ ਲਓ ਕੋਈ ਪੋਸਟ ਆ ਗਈ, ਕੋਈ ਵੀਡੀਓ ਆ ਗਈ, ਕੋਈ ਏ ਆਈ ਵੀਡੀਓ ਆ ਗਈ, ਕੋਈ ਉੱਦਾਂ ਆ ਗਈ, ਕੋਈ ਵੀਡੀਓ ਕਾਲ, ਕੋਈ ਆਡੀਓ ਕਾਲ ਆ ਗਈ, ਕੁਛ ਵੀ ਆ ਗਿਆ, ਆਪਾਂ ਵੀ ਤਾਂ ਇਹ ਕੁਝ ਕਰਦੇ ਹਾਂ। ਬਹੁਤ ਸਾਰੇ ਲੋਕ ਵੀ ਚਟਕਾਰਾ ਲੈਂਦੇ ਆ, ਆਪਾਂ ਮੰਗਦੇ ਹਾਂ ਤੇਰੇ ਕੋਲ ਫਲਾਣੇ ਦੀ ਵੀਡੀਓ ਹੈਗੀ ਆ, ਮਾੜਾ ਜਿਹਾ ਭੇਜ ਕਾ, ਆਹ ਲੈ ਦੇਖ ਆਹ ਕੀ ਗੰਦ ਪਾਇਆ ਨੇ। ਪਤਾ ਪੁੱਤਾ ਡੱਕਾ ਨਹੀਂ ਹੁੰਦਾ ਗਾ, ਪਰ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਚਟਕਾਰਾ ਲੈਣਾ, ਸਵਾਦ ਲੈਣਾ। ਇਹ ਉਹਨਾਂ ਸਵਾਦ ਲੈਣ ਵਾਲੇ ਪੰਜਾਬੀਆਂ ਦੇ ਵਾਸਤੇ ਮਹੱਤਵਪੂਰਨ ਜਾਣਕਾਰੀ ਆ ਵੀ ਇਹਨਾਂ ਸਵਾਦਾਂ ਦੇ ਚੱਕਰ ਦੇ ਵਿੱਚ, ਇਸ ਕਾਲ ਦੇ ਚੱਕਰ ਦੇ ਵਿੱਚ ਕਿ ਲਾਲਾ ਲਾਲਾ ਕਰਾ ਦਈਏ ਆਪਾਂ, ਮੇਰੀ ਬਸ ਬੱਲੇ ਬੱਲੇ ਹੋ ਜਾਵੇ, ਮੈਂ ਇਹ ਖਬਰ ਦਿੱਤੀ ਆ, ਮੈਂ ਜਾਣਕਾਰੀ ਦਿੱਤੀ ਆ, ਇਸ ਚੱਕਰ ਦੇ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ, ਜਿਵੇਂ ਕਿ ਲਵਲੀ ਦੇ ਵਿੱਚ ਹੋਇਆ, ਜਿਵੇਂ ਕਿ ਪਹਿਲਾਂ ਵੀ ਬੜੀ ਵਾਰ ਹੋਇਆ। ਜੇ ਇਸ ਥਾਂ ਦੇ ਉੱਤੇ ਕਿਸੇ ਕੁੜੀ ਨਾਲ ਕੁਝ ਗਲਤ ਹੋਇਆ, ਜੇ ਕੁੜੀ ਨੇ ਖੁਦਕੁਸ਼ੀ ਕੀਤੀ ਹੈ, ਤਾਂ ਯੂਨੀਵਰਸਿਟੀ ਦੇ ਉੱਤੇ ਕਾਰਵਾਈ ਕਰਨੀ ਹੀ ਬਣਦੀ ਆ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131, 204-230-4131, ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
7: Crystal clear on your FM and HD radio, 92.7 FM, CKJS.
8: Keep your leftovers out of the landfill this Thanksgiving. There are more than 15 food waste drop-off stations open 24/7 across the city. Collect your food scraps in a compostable container and store them in your freezer until you're ready to drop them off. To find a location near you, visit winnipeg.ca/foodwaste.
2: ਪਰ ਸਾਬਤ ਤਾਂ ਕੁਝ ਹੋਇਆ ਨਹੀਂ, ਸਬੂਤ ਆਇਆ ਨਹੀਂ। ਹੁਣ ਘਰੇ ਬੈਠੇ ਆਪਾਂ ਇਹ ਗੱਲ ਕਹੀ ਜਾਂਦੇ ਨੇ ਸਬੂਤ ਮਿਟਾਤੇ ਹੋਣੇ ਆ, ਇਉਂ ਆਪਾਂ ਕਿਸੇ ਬਾਰੇ ਕੁਝ ਵੀ ਕਹਿ ਸਕਦੇ ਹਾਂ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਆਪਾਂ ਜਿੰਨੇ ਮਰਜ਼ੀ ਵਿਦਵਾਨ ਬਣੇ ਚਲੇ ਗਏ, ਉਹਨੇ ਇਹਨਾਂ ਨੇ ਸਬੂਤ ਮਿਟਾਤੇ ਹੋਣੇ, ਮੈਂ ਗਰੰਟੀ ਨਾਲ ਕਹਿਣਾ, ਪਰ ਜਦੋਂ ਬਿਆਨ ਦੇਣਾ ਪੈਂਦਾ ਫਿਰ ਸਾਰੇ ਭੱਜ ਜਾਂਦੇ ਆ। ਮੈਨੂੰ ਲੱਗਦਾ ਹੈ ਇਹ ਮੇਰੀ ਸਮੱਸਿਆ, ਇਹ ਕੁੱਲ ਪੰਜਾਬ ਦੀ, ਕੁੱਲ ਦੁਨੀਆ ਦੀ ਸਮੱਸਿਆ ਨਹੀਂ ਹੈ, ਮੈਨੂੰ ਕੁਝ ਵੀ ਲੱਗ ਸਕਦਾ ਹੈ, ਪਰ ਜਿਹੜਾ ਮੈਨੂੰ ਲੱਗਦਾ ਉਹ ਸਭ ਨੂੰ ਲੱਗਦਾ ਹੋਵੇ ਇਹ ਜ਼ਰੂਰੀ ਨਹੀਂ ਆ, ਅਤੇ ਮੈਨੂੰ ਲੱਗਦਾ ਹੀ ਆਖਰੀ ਸੱਚ ਹੋਵੇ ਇਹ ਵੀ ਜ਼ਰੂਰੀ ਨਹੀਂ ਆ। ਇਸ ਗੱਲ ਨੂੰ ਸਮਝਣਾ ਪਊਗਾ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ।
9: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ 26 ਸਤੰਬਰ ਨੂੰ ਹੋਈ ਹਿੰਸਾ ਦੇ ਮਾਮਲੇ ਦੇ ਵਿੱਚ ਪੁਲਿਸ ਦੀ ਪੜਤਾਲ 'ਚ ਵੱਡਾ ਖੁਲਾਸਾ ਹੋਇਆ। ਪੁਲਿਸ ਨੇ ਉਸ ਪੋਸਟ ਦੇ ਸੋਰਸ ਦਾ ਪਤਾ ਲਾ ਲਿਆ, ਜਿਸ ਤੋਂ ਬਾਅਦ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਦੇ ਨਾਲ ਜਬਰ ਜਨਾਹ ਦੀ ਸੂਚਨਾ ਨੂੰ ਲੈ ਕੇ ਵਿਦਿਆਰਥੀ ਗੁੱਸੇ ਦੇ ਵਿੱਚ ਆਏ ਸਨ। ਪੁਲਿਸ ਦੇ ਮੁਤਾਬਕ ਇਹ ਪੋਸਟ ਲਵਲੀ ਯੂਨੀਵਰਸਿਟੀ ਦੀ ਫਸਟ ਈਅਰ ਦੀ ਇੱਕ ਵਿਦਿਆਰਥਣ ਨੇ ਅਪਲੋਡ ਕੀਤੀ ਸੀ। ਵਿਦਿਆਰਥਣ ਨੇ SIT ਦੇ ਸਾਹਮਣੇ ਇਹ ਗੱਲ ਕਹੀ ਆ ਕਿ ਉਹਨੇ ਇਹ ਪੋਸਟ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ 'ਤੇ ਲਿਖੀ ਸੀ। ਉਹਦਾ ਕਹਿਣਾ ਜੀ ਕਿ ਉਹਦਾ ਮੁੱਖ ਉਦੇਸ਼ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਰਾਏ ਰੱਖਣਾ ਸੀ। ਉੱਧਰ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ। ਹਾਈ ਕੋਰਟ ਨੇ ਕਿਹਾ ਜੀ ਕਿ ਇਹੋ ਜਿਹੀ ਪੋਸਟ ਅਚਾਨਕ ਹਿੰਸਾ ਭੜਕਾ ਸਕਦੀ ਆ ਅਤੇ ਜਾਨ ਮਾਲ ਦਾ ਨੁਕਸਾਨ ਹੋ ਸਕਦਾ। ਕੀ ਸਿਰਫ ਝੂਠੀ ਪੋਸਟ ਕਰਨ ਵਾਲੇ ਵਿਅਕਤੀ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਵੇ ਜਾਂ ਫਿਰ ਉਸ ਸੋਸ਼ਲ ਮੀਡੀਆ ਪਲੇਟਫਾਰਮ ਦੀ ਜਵਾਬਦੇਹੀ ਤੈਅ ਕਰਨ ਦੇ ਲਈ ਵੀ ਕੋਈ ਪ੍ਰਬੰਧ ਹੋਣਾ ਚਾਹੀਦਾ ਜਿੱਥੋਂ ਇਹ ਜਾਣਕਾਰੀ ਫੈਲੀ ਹੈ। ਹਾਈ ਕੋਰਟ ਨੇ ਕਿਹਾ ਕਿ ਜਾਂਚ ਸਿਰਫ ਪੋਸਟ ਅਪਲੋਡ ਕਰਨ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ।
6: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ੋਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ 'ਤੇ ਤੁਸੀਂ ਜਾਣਾ।
9: ਇਹ ਵੀ ਪਤਾ ਲਾਇਆ ਜਾਣਾ ਚਾਹੀਦਾ ਕਿ ਫਰਜ਼ੀ ਜਾਣਕਾਰੀ ਦੇ ਪਿੱਛੇ ਕੌਣ ਸੀ। ਮਾਮਲੇ ਦੀ ਅਗਲੀ ਸੁਣਵਾਈ ਹੁਣ ਸੋਮਵਾਰ ਨੂੰ ਹੋਣੀ ਆ। ਇਸੇ ਦਰਮਿਆਨ ਕਪੂਰਥਲਾ ਪੁਲਿਸ ਨੇ 7 ਅਕਤੂਬਰ ਨੂੰ 3 ਹੋਰ ਵਿਦਿਆਰਥੀ ਗ੍ਰਿਫਤਾਰ ਕੀਤੇ। ਇਹਨਾਂ ਮੁਲਜ਼ਮਾਂ ਨੂੰ ਅੱਡ ਅੱਡ ਸਥਾਨਾਂ ਤੋਂ ਕਾਬੂ ਕਰਕੇ ਅਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਰਿਮਾਂਡ ਦੇ ਉੱਤੇ ਲਿਆ ਗਿਆ। ਗ੍ਰਿਫਤਾਰ ਇਹਨਾਂ ਲੋਕਾਂ ਦੀ ਪਛਾਣ ਵਿਸ਼ਿਆ ਨਿਵਾਸੀ ਮਹਾਰਾਸ਼ਟਰ, ਕ੍ਰਿਸ਼ਨਾ ਨਿਵਾਸੀ ਬਿਹਾਰ ਅਤੇ ਯੋਗੇਸ਼ ਵਾਸੀ ਰਾਜਸਥਾਨ ਦੇ ਰੂਪ ਦੇ ਵਿੱਚ ਹੋਈ ਆ। ਤਿੰਨੇ ਯੂਨੀਵਰਸਿਟੀ ਦੇ ਵਿਦਿਆਰਥੀ ਨੇ। ਪੁਲਿਸ ਦੇ ਮੁਤਾਬਕ ਹਿੰਸਾ ਦੌਰਾਨ ਵਾਹਨਾਂ ਦੀ ਭੰਨ ਤੋੜ ਕਰਨ, ਸੜਕ 'ਤੇ ਜਾਮ ਲਾਉਣ, ਵਿਦਿਆਰਥੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਦੇ ਇਹਨਾਂ ਦੇ ਉੱਤੇ ਦੋਸ਼ ਹੈ ਅਤੇ ਪੁਲਿਸ ਨੇ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਮਾਮਲੇ 'ਚ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਕਿ ਇਹ ਸਾਡਾ ਅੱਜ ਦਾ ਸੱਚ ਆ। ਆਪਾਂ ਇਹ ਵੀ ਗੱਲ ਕਹਿ ਸਕਦੇ, ਜਦੋਂ ਅਸੀਂ ਆਪਦਿਆਂ ਦੇ ਪੱਖ ਦੇ ਵਿੱਚ ਭੁਗਤਣਾ ਹੁੰਦਾ, ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਲਹਿਰ ਜੀ ਬਣਾਉਂਦੇ ਹੁੰਦੇ ਹਾਂ, ਇਹ ਪੰਜਾਬੀ ਨਹੀਂ ਹੈ, ਗੈਰ ਪੰਜਾਬੀਆਂ ਨੇ ਗੰਦ ਇਵੇਂ ਪਾਇਆ, ਅਤੇ ਜੇ ਆਪਾਂ ਇਹਨੂੰ ਬਿਲਕੁਲ ਨਿਰਪੱਖ ਤਰੀਕੇ ਨਾਲ ਗੱਲ ਕਰੀਏ, ਜਿਹੜੀ ਚੰਗੀ ਨਹੀਂ ਲੱਗਦੀ,
2: ਤੇ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵੇਖਦੇ ਵੀ ਭਾਈ ਉੱਥੇ ਕਿਹਨੇ ਕਿਹਨੇ ਗੰਦ ਪਾਇਆ ਯੂਨੀਵਰਸਿਟੀ ਦੇ ਵਿੱਚ ਕਾਲਜ ਦੇ ਵਿੱਚ, ਉਹਦੇ ਵਿੱਚ ਸਾਡੇ ਵਾਲੇ ਵੀ ਨਿਕਲਦੇ ਆ। ਯਾਨੀ ਕਿ ਇਹ ਕੋਈ ਵੱਖਰੀ ਚਿੱਪ ਨਹੀਂ, ਜਿਹੜੇ ਬੰਦੇ ਦੀ ਮੱਤ ਵਿਗੜੀ ਵੀ ਆ ਉਹ ਭਾਵੇਂ ਇੱਥੇ ਬਿਹਾਰ ਦਾ ਹੋਵੇ ਅਤੇ ਭਾਵੇਂ ਪੰਜਾਬ ਦਾ ਹੋਵੇ, ਤਾਂ ਗੱਲ ਵਿਗੜੀ ਮੱਤ ਦੀ ਆ। ਉਹ ਭਾਵੇਂ ਕੈਨੇਡਾ ਦੇ ਵਿੱਚ ਹੋਵੇ, ਉੱਥੇ ਗੋਰਾ ਹੋਵੇ, ਉੱਥੇ ਪੰਜਾਬੀ ਹੋਵੇ, ਗੱਲ ਤਾਂ ਵਿਗੜੀ ਮੱਤ ਦੀ ਆ। ਜਿਹੜੇ ਇੱਥੇ ਛਿਲਾਰੂ ਆ, ਕਈ ਬੰਦੇ ਉੱਥੇ ਜਾ ਕੇ ਵੀ ਉਹ ਕੁਝ ਕਰਦੇ ਆ, ਜਿਹੜੇ ਇੱਥੇ ਮਿਹਨਤੀ ਆ ਉੱਥੇ ਵੀ ਮਿਹਨਤ ਕਰਦੇ ਆ, ਪਰ ਆਪਣੇ ਲਈ ਸਿੱਖਣ ਦੀ ਗੱਲ ਸਿਰਫ ਇਹ। ਚਲੋ ਇਹਨਾਂ ਵਿਦਿਆਰਥੀਆਂ ਨੇ ਗਲਤ ਕੰਮ ਕੀਤਾ, ਜਿਹਨੇ ਗਲਤ ਕੀਤਾ ਕਾਨੂੰਨ ਦੇ ਮੁਤਾਬਕ ਆਪੇ ਸਜ਼ਾ ਹਾਸਲ ਕਰੂਗਾ, ਉਹਨੂੰ ਮਿਲਣੀ ਚਾਹੀਦੀ ਸਖ਼ਤ ਤੋਂ ਸਖ਼ਤ ਸਜ਼ਾ। ਪਰ ਗੱਲ ਇਹ ਜੀ ਕਿ ਆਪਣੇ ਕੋਲ ਵੀ ਜੇਕਰ ਕੋਈ ਪੋਸਟ ਆਉਂਦੀ ਆ ਜਿਹਦਾ ਕੋਈ ਮੂੰਹ ਸਿਰ ਨਾ ਹੋਵੇ, ਕੋਈ ਤੱਥ ਨਾ ਹੋਵੇ, ਅਤੇ ਉਹਨੂੰ ਅੱਗੇ ਬਿਲਕੁਲ ਸਾਂਝੀ ਨਾ ਕਰਿਆ ਕਰੀਏ। ਮੇਰੇ ਕੋਲ ਮੇਰਾ ਖਿਆਲ ਦਿਨ ਦੇ ਵਿੱਚ 8-10 ਜਾਣਕਾਰ ਤਾਂ ਕਹਿੰਦੇ ਜੀ ਫਲਾਣੇ ਨੇ ਦੇਖ ਆਹ ਗੱਲ ਕਹਿਤੀ, ਤੁਸੀਂ ਅਜੇ ਤੱਕ ਖਬਰ ਸਾਂਝੀ ਕਰੋ, ਲੈ ਜੀ ਫਲਾਣੇ ਨੇ ਆਹ ਗੱਲ ਕਹੀ, ਮੈਂ ਤੁਹਾਨੂੰ ਭੇਜਦਾ ਵੀਡੀਓ, ਤੁਸੀਂ ਅੱਗੇ ਭੇਜ ਦਿਓ। ਮੈਂ ਕਿਸੇ ਦੀ ਕਦੇ ਨਹੀਂ ਸੁਣਦਾ, ਮੈਂ ਕਹਿੰਦਾ ਜੀ ਮੈਂ ਕਿਉਂ ਭੇਜਾਂ, ਮੈਂ ਡਾਕੀਆਂ ਇਸ ਗੱਲ ਦੇ ਵਿੱਚ, ਤੁਹਾਡੀ ਆਈ ਚੀਜ਼ ਮੈਂ 20 ਥਾਵਾਂ 'ਤੇ ਹੋਰ ਭੇਜਾਂ, ਤੁਹਾਡੀ ਆਈ ਚੀਜ਼ ਮੈਂ 50 ਗਰੁੱਪਾਂ ਦੇ ਵਿੱਚ ਪਾ ਦਿਆਂ, ਬਿਲਕੁਲ ਨਹੀਂ ਇੱਦਾਂ ਕਰਦਾ, ਕਦੇ ਵੀ ਨਹੀਂ ਕੀਤਾ, ਅੱਜ ਤੱਕ ਨਹੀਂ ਕੀਤਾ। ਬੇਨਤੀ ਹੈ ਮੇਰੀ ਕਿ ਤੁਸੀਂ ਵੀ ਨਾ ਕਰਿਆ ਕਰੋ। ਜੇ ਤੁਸੀਂ ਨਹੀਂ ਰਹਿ ਸਕਦੇ, ਅੱਗੇ ਕੋਈ ਨਾ ਕੋਈ ਚੀਜ਼ ਫਾਰਵਰਡ ਕਰਨੀ ਹੁੰਦੀ ਆ, ਤਾਂ ਫਿਰ ਕਿਸੇ ਚੰਗੇ ਗਾਣੇ ਨੂੰ, ਚੰਗੀ ਕਿਸੇ ਖਬਰ ਨੂੰ, ਚੰਗੀ ਕੋਈ ਪ੍ਰਾਪਤੀ ਨੂੰ ਇਵੇਂ ਵਾਇਰਲ ਕਰਿਆ ਕਰੀਏ, ਜੋ ਕਿ ਅਸੀਂ ਨਹੀਂ ਕਰਦੇ, ਕਿਉਂਕਿ ਉਹਦੇ ਵਿੱਚ ਰਸ ਨਹੀਂ ਹੁੰਦਾ, ਉਹਦੇ ਵਿੱਚ ਸਾਨੂੰ ਐਂ ਲੱਗਦਾ ਵੀ ਸਾਨੂੰ ਕੀ ਇਹਦੇ ਨਾਲ, ਅਤੇ ਫਿਰ ਇੱਧਰ ਵੀ ਕੀ ਆਪਾਂ ਨੂੰ, ਫਿਰ ਜੋ ਹੁੰਦਾ ਉਹਦੇ ਵਿੱਚ ਆਪਣਾ ਹਿੱਸਾ ਕਿਉਂ ਆ। ਲੰਘੇ ਕੱਲ੍ਹ ਅੰਮ੍ਰਿਤਸਰ ਦੀ ਪੁਲਿਸ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ, ਪੁਲਿਸ ਕਮਿਸ਼ਨਰ ਸਾਹਿਬ ਨੇ ਜਿਹੜੇ ਹਰਮਨਵੀਰ ਸਿੰਘ, ਉਹਨਾਂ ਨੇ ਦਾਅਵਾ ਕੀਤਾ ਕਿ ਮੈੜ ਸੰਧੂ ਦੇ ਕਾਤਲ ਅਸੀਂ ਗ੍ਰਿਫਤਾਰ ਕਰ ਲਿਆ। 6 ਜਾਣੇ ਉਹ ਕਹਿੰਦੇ ਜੀ ਮੈੜ ਸੰਧੂ ਦੇ ਕਤਲ ਮਾਮਲੇ ਦੇ ਵਿੱਚ ਅਸੀਂ ਗ੍ਰਿਫਤਾਰ ਕੀਤੇ ਆ। ਉਹਦੇ ਵਿੱਚ ਇੱਕ ਉਹਨਾਂ ਨੇ ਕਿਹਾ ਜੀ ਕਿ ਅਸੀਂ ਅਹਿਮਦਾਬਾਦ ਦੇ ਵੱਲੋਂ ਵੀ ਗ੍ਰਿਫਤਾਰੀ ਪਾਈ ਆ, ਉਹਦੇ ਕੋਲੋਂ ਕਹਿੰਦੇ ਜੀ ਕਾਕਾ ਨਾਂ ਦਾ ਬੰਦਾ, ਅਤੇ ਕਹਿੰਦੇ ਜੀ ਉਹਦੇ ਵੱਲੋਂ ਜੋ ਜੋ ਕੁਝ ਕੀਤਾ ਗਿਆ ਜਾਂ ਜਿਹੜੇ ਉਹਦੇ ਸਾਥੀਆਂ ਦੇ ਵੱਲੋਂ ਕੜੀ ਨਾਲ ਕੜੀ ਜੋੜ ਕੇ, ਅਤੇ ਅਸੀਂ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ।
10: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰਸ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
2: ਅਤੇ ਇਹ ਵੀ ਗੱਲ ਕਹੀ ਆ ਕਿ ਜਿਹੜਾ ਇੱਕ ਹੋਰ ਸ਼ੂਟਰ ਆ ਅਤੇ ਉਹਦੀ ਵੀ ਗ੍ਰਿਫਤਾਰੀ ਛੇਤੀ ਹੋ ਜੂਗੀ। ਅਸੀਂ ਆਪਦੇ ਵੱਲੋਂ ਬਹੁਤ ਮਿਹਨਤ ਕਰ ਰਹੇ ਹਾਂ, 125 ਕਿਲੋਮੀਟਰ ਤੋਂ ਵੱਧ। ਉਹ ਕਹਿੰਦੇ ਜੀ ਕਿ ਅਸੀਂ ਵੱਖ ਵੱਖ ਥਾਵਾਂ ਦੀ CCTV ਕੈਮਰੇ ਦੀ ਫੁਟੇਜ ਪੜਤਾਲੀ, ਅਤੇ ਬਾਅਦ ਦੇ ਵਿੱਚ ਪੁਲਿਸ ਨੂੰ ਇਹ ਬਹੁਤ ਵੱਡੀ ਸਫਲਤਾ ਹਾਸਲ ਹੋਈ ਆ। ਮੈਂ ਹੈਰਾਨ ਰਹਿ ਗਿਆ ਕਮਿਸ਼ਨਰ ਸਾਹਿਬ ਦੇ ਇਸ ਖੁਲਾਸੇ ਦੇ ਉੱਤੇ। ਉਹ ਕਹਿੰਦੇ ਜੀ 16,000 ਰੁਪਈਏ ਦੇ ਪਿੱਛੇ ਮੈੜ ਸੰਧੂ ਮਾਰਤਾ। ਤੁਸੀਂ ਕਿਸੇ ਨੂੰ ਲਾਈਕ ਡਿਸਲਾਈਕ ਕਰਦੇ ਹੋ ਸਕਦੇ, ਪਰ ਬੰਦੇ ਨੂੰ ਬੰਦਾ ਮਾਰੇ ਇਹ ਅਧਿਕਾਰ ਕਿਹਨੇ ਦਿੱਤਾ? ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਇਹ ਸਾਰਾ ਕੁਝ ਰੋਕ ਦਿਆਂਗੇ, ਅਸੀਂ ਇਸ ਤਰੀਕੇ ਦੇ ਕਤਲ ਕਰਨ ਵਾਲੇ ਲੋਕ, ਠੱਗੀਆਂ ਮਾਰਨ ਵਾਲੇ ਲੋਕ, ਗੁੰਡੇ ਬਦਮਾਸ਼ ਲੋਕ ਅਸੀਂ ਬਖਸ਼ਣੇ ਨਹੀਂ ਆ। ਬੜੇ ਲੋਕਾਂ ਨੇ ਮੈਨੂੰ ਇਹ ਗੱਲ ਕਹੀ ਜਦੋਂ ਮੈਂ ਪਿਛਲੇ ਨਹੀਂ ਪ੍ਰੋਗਰਾਮ ਕੀਤਾ ਵੀ ਮੈੜ ਸੰਧੂ ਦੇ ਕਤਲ ਦੇ ਨਾਲ ਅਸੀਂ ਸਹਿਮਤ ਨਹੀਂ, ਅਸੀਂ ਵਿਰੋਧ ਕਰਦੇ ਹਾਂ। ਅਤੇ ਮੈਨੂੰ ਇਹ ਗੱਲ ਕਹੀ ਗਈ ਵੀ ਲੈ ਹੁਣ ਤੁਸੀਂ ਪੰਜਾਬ ਦਾ ਜਿਹੜੇ ਮਾਹੌਲ ਵਿਗਾੜਦੇ ਆ, ਤੁਸੀਂ ਉਹਨਾਂ ਦੇ ਪੱਖ ਦੇ ਵਿੱਚ ਖੜਦੇ ਆ, ਉਹਦੀ ਦੇਣ ਕੀ ਸੀ? ਮੇਰੀ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਨਾ, ਮੈਂ ਉਹਦੇ ਪੱਖ ਦੇ ਵਿੱਚ ਨਹੀਂ, ਨਾ ਮੈਂ ਉਹਦੀ ਰੀਲ ਦੇਖੀ, ਨਾ ਮੈਂ ਕਦੇ ਗਾਲ ਕੱਢੀ, ਨਾ ਮੈਂ ਕਦੇ ਸਿਫਤ ਕੀਤੀ। ਪਰ ਜਿਹੜੇ ਲੋਕ ਇਹ ਗੱਲ ਕਹਿੰਦੇ ਵੀ ਉਹਦੀ ਦੇਣ ਕੋਈ ਨਹੀਂ, ਉਹਨਾਂ ਦੀ ਆਪਣੀ ਦੇਣ ਕੀ ਆ, ਇੱਕ ਵਾਰੀ ਕਿਰਪਾ ਕਰਕੇ ਜ਼ਰੂਰ ਦੱਸ ਦੇਣ। ਉਹਦੀ ਦੇਣ ਨਹੀਂ ਸੀ, ਉਹਨੂੰ ਨਾ ਦੇਖੋ ਗੱਲ ਖਤਮ ਹੋ ਗਈ, ਉਹਨੂੰ ਡਿਸਲਾਈਕ ਕਰੋ, ਪਰ ਉਹਨੂੰ ਗਾਲਾਂ ਕੱਢਣੀਆਂ ਅਤੇ ਉਹਦੇ ਗੋਲੀ ਮਾਰਨੀ, ਇਹ ਤਾਂ ਕਿਸੇ ਪਾਸਿਓ ਵਾਜਬ ਨਹੀਂ ਆ। ਜੇ ਅਸੀਂ ਇਹ ਗੱਲ ਕਹਿੰਦੇ ਕਿ ਭਾਈ ਮੈੜ ਸੰਧੂ ਨੇ ਗੰਦ ਬਹੁਤ ਪਾਇਆ ਸੀ ਇਸ ਕਰਕੇ ਗੋਲੀ ਵੱਜਣੀ ਚਾਹੀਦੀ ਸੀ, ਜੇ ਆਪਾਂ ਇਹ ਗੱਲ ਕਹਿੰਦੇ ਹਾਂ, ਤਾਂ ਫਿਰ ਤਾਂ ਭਾਈ ਆਹ ਤਰਨ ਤਾਰਨ ਦੇ ਵਿੱਚ ਪਿੰਡ ਆ ਤੂਤ, ਅਤੇ ਉਸ ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਨੇ ਵੀ ਗੋਲੀਆਂ ਮਾਰੀਆਂ, ਅਤੇ ਉਹ ਆਪਦੇ ਪਿੰਡ ਦੇ ਵਿੱਚ ਸੀ, ਉਹ ਤਾਂ ਰੀਲਾਂ ਵੀ ਨਹੀਂ ਬਣਾਉਂਦਾ ਸੀ, ਉਹ ਤਾਂ ਪੰਜਾਬ ਦਾ ਮਾਹੌਲ ਵੀ ਨਹੀਂ ਖਰਾਬ ਕਰਦਾ ਸੀ, ਉਹ ਤਾਂ ਨਹੀਂ ਗੁਲਾਬੀ ਰੰਗ ਦਾ ਪਰਸ ਮੋਢੇ 'ਤੇ ਟੰਗ ਕੇ ਰੱਖਦਾ ਸੀ। ਇਹਦਾ ਮਤਲਬ ਇਹ ਜੀ ਕਿ ਪੰਜਾਬ ਦਾ ਕੋਈ ਦਿਨ ਐਸਾ ਨਹੀਂ ਆ ਜਦੋਂ 2 ਮੁੰਡੇ, ਜਦੋਂ 3 ਮੁੰਡੇ, ਜਦੋਂ ਸਰਪੰਚ, ਜਦੋਂ ਕੋਈ ਨਹੀਂ ਸਰਪੰਚ, ਜਦੋਂ ਕੋਈ ਨੰਬਰਦਾਰ, ਕਦੇ ਕਾਰੋਬਾਰੀ, ਕਦੇ ਕਿਸੇ ਦੇ ਗੋਲੀ ਨਾ ਵੱਜਦੀ ਹੋਵੇ। ਇਹ ਆਪਾਂ ਇੱਕ ਬਹਾਨੇ ਘੜ ਲਏ ਵੀ ਭਾਈ ਆਪਾਂ ਇਸ ਗੱਲ ਨੂੰ ਸੌਫਟ ਟਾਰਗੇਟ ਕਿਹੜਾ ਕਰਨਾ, ਵੀ ਇਹ ਬੰਦਾ ਕੋਈ ਭਾਵੇਂ ਪੁੱਠੀ ਸਿੱਧੀ ਗੱਲ ਕਰਕੇ ਥੋੜ੍ਹਾ ਜਿਹਾ ਮਸ਼ਹੂਰ ਆ, ਇਹਨੂੰ ਨਿਸ਼ਾਨੇ ਦੇ ਉੱਤੇ ਲਓ, ਆਪਣੀ ਖਬਰ ਵੱਡੀ ਬਣੂਗੀ। ਕਿਰਪਾ ਕਰਕੇ ਪੰਜਾਬ ਦਾ ਮਾਹੌਲ ਸੁਧਾਰਿਆ ਜਾਵੇ ਜਿਹੜਾ ਕਿ ਵਿਗੜਿਆ ਬਹੁਤ ਪਿਆ। ਅੱਜ 2 ਜਾਣੇ ਮੋਟਰਸਾਈਕਲ ਦੇ ਉੱਤੇ ਛੋਟੀ ਜਿਹੀ ਉਮਰ ਦੇ ਜਾਂਦੇ ਹੋਣ ਅਤੇ ਦੋ ਜਣੇ ਬਹੁਤ ਅੰਨੇਵਾਹ ਜਾਂਦੇ ਹੋਣ, ਹਾਲਾਂਕਿ ਜਵਾਨੀ ਨੂੰ ਅੰਨੇਵਾਹ ਹੀ ਜਾਣਾ ਚਾਹੀਦਾ, ਤਾਂ ਇਉਂ ਲੱਗਦਾ ਵੀ ਇਹ ਵਾਰਦਾਤ ਕਰਕੇ ਆਏ ਜਾਂ ਮੇਰੇ 'ਤੇ ਨਾ ਕੁਛ ਕਰ ਜਾਣ। ਅੱਜ ਇਉਂ ਲੱਗਦਾ ਜਿਹੜੇ ਕਲਾਬਾਜ਼ਗੰਜੀਆਂ ਦਿਖਾਉਣੇ ਜਾਂਦੇ ਹੁੰਦੇ ਅੱਗ ਲੱਗੀ ਵਾਲਿਆਂ ਨੂੰ, ਉਹਨਾਂ ਨੂੰ ਦੇਖ ਕੇ ਡਰ ਲੱਗਦਾ ਵੀ ਪਤਾ ਨਹੀਂ ਕੀ ਕਰਕੇ ਆਏ ਜਾਂ ਕੀ ਕਰਨ ਚੱਲੇ ਜਾਂ ਕਿਤੇ ਮੇਰੇ 'ਤੇ ਨਾ ਕੁਛ ਕਰ ਦੇਣ। ਕਿਉਂਕਿ ਜਿੰਨੀਆਂ ਖਬਰਾਂ ਪੜ੍ਹਦੇ ਹਾਂ, ਮੋਟਰਸਾਈਕਲ 'ਤੇ ਦੋ ਜਣੇ ਆਏ ਸਨ, ਮੂੰਹ ਬੰਨੇ ਸਨ, ਗੋਲੀ ਮਾਰ ਕੇ ਫਰਾਰ ਹੋ ਗਏ। ਮੋਟਰਸਾਈਕਲ 'ਤੇ ਆਏ ਸਨ, ਇੱਕ ਜਣੇ ਨੇ ਉਤਰ ਕੇ ਗੋਲੀਆਂ ਮਾਰੀਆਂ, ਇੱਕ ਜਿਹੜਾ ਮੋਟਰਸਾਈਕਲ 'ਤੇ ਰਿਹਾ ਬਾਅਦ ਦੇ ਵਿੱਚ ਫਰਾਰ ਹੋ ਗਏ। ਖਬਰਾਂ ਹੀ ਜਦੋਂ ਇਹੋ ਜਿਹੀਆਂ, ਇਸ ਕਰਕੇ ਡਰ ਆਉਣਾ ਵੀ ਕੁਦਰਤੀ ਆ। ਪੰਜਾਬ ਦਾ ਮਾਹੌਲ ਸੁਧਰੇ, ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ। ਪੰਜਾਬ ਦੇ ਲੋਕਾਂ ਨੂੰ ਅਤੇ ਪੰਜਾਬ ਦੀ ਪੁਲਿਸ ਨੂੰ ਰਲ ਕੇ ਇਸ ਮਸਲੇ 'ਚ ਕੰਮ ਕਰਨਾ ਪਊਗਾ, ਫਿਰ ਗੱਲ ਬਣਦੀ ਆ। ਆਪਾਂ ਨਕੋਚ ਨਾ ਕੱਢਿਆ ਕਰਕੇ ਵੀ ਭਾਈ ਉਹਦੇ ਨਾਲ ਤਾਂ ਇਉਂ ਹੋਣਾ ਹੀ ਸੀ, ਉਹਨੇ ਐਂ ਕੀਤਾ ਸੀ। ਆਪਾਂ ਸਾਰੇ ਹੀ ਕੁਝ ਨਾ ਕੁਝ ਚੰਗਾ ਕਰੀਏ, ਪੰਜਾਬ ਦੇ ਲਈ ਇਸ ਸਮੇਂ ਦੀ ਬਹੁਤ ਵੱਡੀ ਲੋੜ ਆ। ਸਭ ਦਾ ਜ਼ਿੰਦਗੀ ਜਿਉਣ ਦਾ ਆਪਣਾ ਤਰੀਕਾ, ਕਈਆਂ ਨੂੰ ਮੇਰਾ ਤਰੀਕਾ ਪਸੰਦ ਨਹੀਂ, ਕਈਆਂ ਦਾ ਮੈਨੂੰ ਤਰੀਕਾ ਪਸੰਦ ਨਹੀਂ, ਬਸ ਗੱਲ ਇੰਨੀ ਆ। ਖਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

0: ਕੁੜੀ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਸੇ ਜੁੜੇ ਰਹਿਣੇ ਕੇ ਲੀਏ ਆਪ ਸਭੀ ਕਾ ਬੇਹੱਦ ਸ਼ੁਕਰੀਆ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਭ ਧਰਮਾਂ ਦੀ ਆਪਣੀ ਆਪਣੀ ਮਹਾਨਤਾ ਹੈ। ਸਿੱਖ ਧਰਮ, ਜਿਸ ਨੂੰ ਕਿ ਸਾਰੀ ਮਨੁੱਖਤਾ ਦਾ ਧਰਮ ਕਿਹਾ ਜਾ ਸਕਦਾ ਹੈ, ਜਿਸ ਦੀ ਨੀਂਹ ਸ਼ਹੀਦਾਂ ਦੀਆਂ ਹੱਡੀਆਂ 'ਤੇ ਰੱਖੀ ਗਈ ਹੈ, ਅੱਜ ਉਸੇ ਸਿੱਖ ਧਰਮ ਦੀ ਮਹਾਨਤਾ ਦੇ ਇਤਿਹਾਸ ਦੇ ਕੁਝ ਪੰਨੇ ਆਪ ਸਭ ਨਾਲ ਰਲ ਕੇ ਸਾਂਝੇ ਕਰਨ ਦਾ ਯਤਨ ਕਰਦੇ ਹਾਂ।

0: वास्ते कॉल करो 204-772-1313. Canada's number one provider of training, consulting and software for the transportation industry. ACE ACI, e-manifest, permits, CTPA and more. Visit avaal.com.
1: ਕਲੇਮ
2: ਕੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
1: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬਾਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
1: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
1: 204-582-3807
3: फाइनेंशियल सक्सेस प्लानिंग नाल आउंदा है ना कि सिर्फ किस्मत नाल दलजीत कैंथ नूरा फाइनेंशियल तो तुहानू गाइड करदे ने रिटायरमेंट इन्वेस्टमेंट्स ते टैक्स प्लानिंग विच सिंपल क्लियर ते रिजल्ट ओरिएंटेड अप्रोच नाल बुक करो अपनी कंसल्टेशन आज ही कॉल 204-979-0786 नूरा फाइनेंशियल फ्यूचर नू सिक्योर करो आज तो
4: विनीपेग वालो तैयार हो जाओ गर्जा ब्रोस दी 1115 गेटवे रोड लोकेशन रीओपन हो गई है
5: नवीन Management team to special reopening prices de naal 1115 Gateway Road store fresh look fresh team teohi garcha bros da delicious taste
4: enjoy karo crispy fish pakoda marinate chicken legs and thighs wings tikka fish goat lamb veg option and healthy non fried oven cook items our family har party de layi perfect
6: Winnipeg valeo garcha bros gateway te crispy fish pakoda di sirf $8.99 di special price nu miss na kar jaiyo
5: visit garcha bros 1115 Gateway Road unit 5 location.
4: Garcha Bros. Taste that brings everyone together.
7: Sigri Indian Bistro. Amazing fine dine experience. Enjoy karo inada special lunch. Tandoori Parante te Amritsari Kulche. Sham 4 baje tak. Is de naal naal Indo Chinese menu vi. Te inada famous tandoori appetizers da ta jawab hi nahi. Har cheez tuhade order te bilkul fresh banai jandi hai. Te je inada famous biryani, paneer tikka masala, goat curry, butter chicken na khade te ki khada. 7 days a week. 11 a.m. to 10:30 p.m. 55 Waterford Green Common Dine in ya takeout le call karo 204-777-3300
8: ਘਰ ਵਰਗਾ ਟੇਸਟ ਸੁਪਨਾ ਜਿਹਾ ਲੱਗਦਾ ਹੈ ਨਾ ਬਿਲਕੁਲ ਨਹੀਂ ਜ਼ਰੂਰ ਇੰਡੀਅਨ ਸਵੀਟਸ ਦੀ ਇਹ ਸਪੈਸ਼ਲਿਟੀ ਹੈ 50 ਤੋਂ ਵੀ ਵੱਧ ਤਰ੍ਹਾਂ ਦੀਆਂ ਹੋਮ ਮੇਡ ਸਵੀਟਸ ਹਮੇਸ਼ਾ ਫਰੈਸ਼ ਇੰਨਾ ਹੀ ਨਹੀਂ ਹਰ ਤਰ੍ਹਾਂ ਦਾ ਇੰਡੀਅਨ ਸਟਰੀਟ ਫੂਡ ਵੀ ਅਵੇਲੇਬਲ ਹੈ ਕੁਲਚੇ ਛੋਲੇ ਛੋਲੇ ਭਟੂਰੇ ਗੋਲ ਗੱਪੇ ਦਹੀਂ ਭੱਲੇ ਸਟਫ ਕੁਲਚਾ ਨਿਊਟਰੀ ਕੁਲਚਾ ਨੂਡਲ ਬਰਗਰ ਗੋਭੀ ਪਕੌੜਾ ਸਮੋਸਾ ਟਿੱਕੀ ਵੈਜ ਪਨੀਰ ਜਾਂ ਬ੍ਰੈਡ ਪਕੌੜਾ ਤੇ ਹੋਰ ਵੀ ਬਹੁਤ ਕੁਛ ਤੇ ਇਹ ਸਭ ਤੋਂ ਬਾਅਦ ਮਿਲਕ ਬਦਾਮ ਤੇ ਰਸ ਮਲਾਈ ਵੀ ਆ ਗਿਆ ਨਾ ਮੂੰਹ ਦੇ ਵਿੱਚ ਪਾਣੀ ਸਵਾਜੀ ਪਹੁੰਚੋ 55 Waterford Green Common. Call 204-633-2224. Eat in or take out 9 a.m. to 8 p.m. Sarur Indian Sweets.
9: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
10: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ Flexible timings, free demo class. Aaj hi call karo 204-463-0110.
11: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਏਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪਾਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
12: ਬਈ ਸਾਡਾ ਬਾਪੂ ਮੱਖਣ ਸੋਂ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ, ਆਇਲ ਚੇਂਜ, ਵੀਲ ਅਲਾਈਨਮੈਂਟ, ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ। ਇਹ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਹੈ, ਡੈਂਟਿੰਗ ਪੇਂਟਿੰਗ ਦਾ, ਉਹ ਵੀ ਹੋਜੂ। ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ, ਉਹ ਵੀ ਚੱਕ ਦੇਣਗੇ। ਹਾਂ, ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਫਿਰ ਯੂਜ਼ਡ ਕਾਰਾਂ ਵੀ ਹੁੰਦੀਆਂ ਇਹਨਾਂ ਕੋਲੇ। ਬਈ ਜਾਣਾ ਕਿੱਥੇ? ਆਪਣੇ 306 ਸਟੈਨਲੇ ਸਟਰੀਟ ਵੀ ਨਹੀਂ ਪੈਗ। ਯਾਦ ਰੱਖਿਓ, ਸਿਕੰਦਰ ਨੂੰ ਫੋਨ ਕਰ ਲਿਓ, ਆਟੋ ਵਰਕਸ ਵਾਲੇ 204-942-4690। ਬਈ 204-942-4690।
13: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ।

ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਨਿਗਾਹ ਮਾਰ ਲੈਂਦੇ ਜੀ ਅੱਜ ਦੇ ਦਿਨ ਦੇ ਉੱਤੇ ਤੇ 10 ਅਕਤੂਬਰ ਹੋ ਚੁੱਕੀ ਆ ਤੇ ਸ਼ਨੀਵਾਰ ਦਾ ਦਿਨ ਤੁਸੀਂ ਇੰਜੋਏ ਕਰ ਰਹੇ ਹੋ। ਬਹੁਤ ਹੀ ਸੋਹਣਾ ਸੂਰਜ ਦੇਵਤਾ ਜੀ ਪ੍ਰਗਟ ਹੋਏ ਹੋਏ ਨੇ ਤੇ ਬਹੁਤ ਸੋਹਣੀ ਸੋਹਣੀ ਸਨੀ ਜਿਹਾ ਡੇ ਜਿਹੜਾ ਅੱਜ ਲੱਗਾ ਹੋਇਆ ਤੇ ਨਾਲ ਦੀ ਨਾਲ ਆਪਾਂ 2 ਵਜੇ ਤੋਂ ਲੈ ਕੇ 5 ਵਜੇ ਤੱਕ ਅੱਜ ਦਾ ਸ਼ੋਅ ਲੈ ਕੇ ਹਾਜ਼ਰ ਆ ਜੀ। ਤੁਹਾਡੀਆਂ ਜਿੱਦਾਂ ਦੀਆਂ ਡਿਮਾਂਡਸ ਹੋਣੀਆਂ ਉੱਦਾਂ ਦੇ ਆਪਾਂ ਅੱਜ ਗਾਣੇ ਤੁਹਾਡੇ ਲਈ ਪਰੋਸਾਂਗੇ। ਜੇ ਤੁਸੀਂ ਹਿੰਦੀ, ਪੰਜਾਬੀ, ਸੈਡ ਸੌਂਗ, ਓਲਡ ਸੌਂਗ, ਸਦਾ ਬਹਾਰ ਸੌਂਗ, ਤੁਸੀਂ ਜਿੱਦਾਂ ਦਾ ਵੀ ਸੌਂਗ ਇੰਜੋਏ ਕਰਨਾ ਚਾਹੁੰਦੇ ਹੋ, ਲੰਬੀਆਂ ਲੰਬੀਆਂ ਕਾਲਜ ਉੱਤੇ ਸਾਡੇ ਨਾਲ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ, ਕੋਈ ਵੀ ਆਪਦੀ ਗੱਲਬਾਤ ਸ਼ੇਅਰ ਕਰਨਾ ਚਾਹੁੰਦੇ ਹੋ ਜੋ ਵੀਕ ਦੇ ਵਿੱਚ ਰਹਿ ਗਈ ਹੋਵੇ, ਤਾਂ ਉਹ ਸਾਰੀਆਂ ਕਮੀਆਂ ਪੇਸ਼ੀਆਂ ਪੂਰੀਆਂ ਕਰਾਂਗੇ ਆਪਾਂ ਅੱਜ ਦੇ ਸ਼ੋਅ ਦੇ। 2 ਵਜੇ ਤੋਂ ਲੈ ਕੇ 5 ਵਜੇ ਤੱਕ 3 ਘੰਟੇ ਫੁੱਲੀ ਆਪਾਂ ਐਂਟਰਟੇਨਮੈਂਟ ਕਰਾਂਗੇ। ਪਹਿਲਾਂ ਨਿਗਾਹ ਮਾਰ ਲੈਂਦੇ ਹਾਂ ਅੱਜ ਦੇ ਦਿਨ ਦੇ ਉੱਤੇ। ਬਿਲਕੁਲ ਜੀ, ਜੇ ਗੱਲ ਕਰਦੇ ਹਾਂ ਅੱਜ ਦੇ ਦਿਨ ਦੀ ਤਾਂ ਅੱਜ 21 ਡਿਗਰੀ ਟੈਂਪਰੇਚਰ ਜਿਹੜਾ ਨੋਟ ਕੀਤਾ ਗਿਆ ਅਤੇ ਜੇ ਹਵਾ ਦੀ ਰਫਤਾਰ ਦੀ ਗੱਲ ਕਰਦੇ ਤਾਂ 29 ਕਿਲੋਮੀਟਰ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਰਹੀ ਆ ਜੀ। ਸੂਰਜ ਦੇਵਤਾ ਜੀ 7:42 'ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦਿੱਤੇ ਨੇ ਅਤੇ 6:48 'ਤੇ ਆਪਾਂ ਨੂੰ ਬਾਏ ਬਾਏ ਕਹਿਣਗੇ।

ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ। ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਰਾਤ ਦਾ ਟੈਂਪਰੇਚਰ ਜਿਹੜਾ ਨੋਟ ਕੀਤਾ ਗਿਆ 23 degrees, ਆਫਟਰ ਨੂਨ ਬਾਅਦ ਦੁਪਹਿਰ ਦਾ 25 degrees ਆ, ਅਤੇ ਜੇ ਗੱਲ ਕਰਦੇ ਹਾਂ ਸੁਬਹ ਸਵੇਰ ਦੀ ਤਾਂ 25 degrees ਅਤੇ ਆਫਟਰ ਨੂਨ 31 degrees, ਫੀਲ ਲਾਈਕ 32 degrees, ਯਾਨੀ ਕਿ ਕੋਲਮ ਲਾ ਕੇ ਥੋੜ੍ਹਾ ਬਹੁਤਾ ਜੀ ਜਿਹੜੀ ਗਰਮੀ ਦੇਖਣ ਨੂੰ ਮਿਲ ਰਹੀ ਅੰਮ੍ਰਿਤਸਰ ਦੇ ਲੱਗਦੇ ਕਈ ਇਲਾਕਿਆਂ ਦੇ ਵਿੱਚ। ਅਤੇ ਆਪਾਂ ਕੱਲ੍ਹ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਕਿ ਟੋਰਾਂਟੋ ਇੱਕ ਸ਼ੋਅ ਹੋਇਆ ਜੀ ਸਿੱਧੂ ਮੂਸੇਵਾਲੇ ਦਾ, ਅਤੇ ਉਹਦੇ ਕਰਕੇ ਜਿਹੜਾ ਹੁਣ ਫੀਡ ਆ ਸਿੱਧੂ ਮੂਸੇਵਾਲੇ ਦੇ ਨਾਲ ਭਰੀ ਪਈ ਹੈ। ਬਿਲਕੁਲ ਜੀ, ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣੀਆਂ, ਬਹੁਤ ਸਾਰਾ ਪਿਆਰ ਦਿੱਤਾ ਟੋਰਾਂਟੋ ਵਾਲਿਆਂ ਨੇ। ਜਿਹੜਾ ਸ਼ੋਅ ਸੀਗਾ ਸੋਲਡ ਆਊਟ ਗਿਆ, ਤਾਂ ਕਿਤੇ ਨਾ ਕਿਤੇ ਜਿਹੜੀਆਂ ਉਹ ਯਾਦਾਂ ਨੇ ਉਹ ਫਿਰ ਤਾਜ਼ਾ ਕਰ ਗਿਆ, ਅਤੇ ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਅੱਜ ਕਰਾਂਗੇ। ਅਤੇ ਤੁਹਾਡੀਆਂ ਇਹਦੇ ਬਾਰੇ ਕੀ ਰਹਿ ਨੇ, ਤਾਂ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਸਾਡੇ ਨਾਲ ਜ਼ਰੂਰ ਗੱਲਾਂ ਬਾਤਾਂ ਸ਼ੇਅਰ ਕਰਿਓ 204-780-8182 ਦੇ ਉੱਤੇ। ਅਤੇ ਹਰਭਜਨ ਮਾਨ ਦੀ ਨਵੀਂ ਮੂਵੀ ਆ ਚੁੱਕੀ ਹੈ ਜੀ, ਇਹ ਦਿਨ ਰੋਜ਼ ਨਹੀਂ ਆਉਣੇ ਬਿਲਕੁਲ ਜੀ। ਅਤੇ ਤੁਸੀਂ ਉਸ ਮੂਵੀ ਨੂੰ ਬਹੁਤ ਭਰਵਾਂ ਹੁੰਗਾਰਾ ਦੇ ਰਹੇ ਹੋ, ਅਤੇ ਜੇ ਤੁਸੀਂ ਮੂਵੀ ਦੇਖਣਾ ਚਾਹੁੰਦੇ ਹੋ ਫੈਮਲੀ ਦੇ ਨਾਲ, ਤਾਂ ਗਾਰਡਨ ਸਿਟੀ ਸਿਨੇਮੇ ਦੇ ਵਿੱਚ ਆਪਣੇ ਇਹ ਮੂਵੀ ਲੱਗੀ ਹੋਈ ਆ, ਜ਼ਰੂਰ ਇੰਜੋਏ ਕਰੋ। ਜੇ ਇੱਕ ਫੈਮਲੀ ਸ਼ੋਅ, ਜਿਹੜੀ ਫੈਮਲੀ ਮੂਵੀ ਆ, ਅਤੇ ਆਪਾਂ ਨੂੰ ਬਹੁਤ ਘੱਟ ਮੂਵੀਜ਼ ਦੇਖਣ ਨੂੰ ਮਿਲਦੀਆਂ ਕਿ ਜਿਹੜੀਆਂ ਇੱਕ ਵਧੀਆ ਮੀਨਿੰਗਫੁੱਲ ਹੁੰਦੀਆਂ। ਜਿਵੇਂ ਲਾਸਟ ਦੇ ਉੱਤੇ ਬਹੁਤ ਸੋਹਣਾ ਮੈਸੇਜ ਦਿੱਤਾ ਉਹਨਾਂ ਨੇ, ਐਂਬੂਲੈਂਸ ਦੇ ਰਿਲੇਟਡ ਉਹਨਾਂ ਨੇ ਗੱਲਬਾਤ ਕੀਤੀ ਕਿ ਜਿਵੇਂ 38 ਪਿੰਡਾਂ ਨੂੰ ਮਿਲਾ ਕੇ ਜਿਵੇਂ ਇੱਕ ਐਂਬੂਲੈਂਸ ਜਿਹੜੀ ਆ ਆਪਾਂ ਨੂੰ ਆਉਂਦੀ ਆ, ਅਤੇ ਉਹਦੇ ਬਾਰੇ ਜਿਵੇਂ ਇੱਕ ਮੁੱਦਾ ਜਿਵੇਂ ਉਠਾਇਆ ਗਿਆ, ਉਹ ਇੱਕ ਬਹੁਤ ਵਧੀਆ। ਜਿਵੇਂ ਦੇਖਿਆ ਆਪਾਂ ਬਹੁਤ ਘੱਟ ਮੂਵੀਜ਼ ਦੇ ਵਿੱਚ ਇੱਦਾਂ ਦਾ ਹੁੰਦਾ ਜਿਹੜਾ ਪੰਜਾਬ ਨੂੰ ਲੈ ਕੇ ਕੋਈ ਸੇਧ ਦਿੱਤੀ ਹੋਈ, ਕੋਈ ਸਿੱਖਿਆ ਦਿੱਤੀ ਹੋਈ, ਨਹੀਂ ਤਾਂ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਕੀ ਕੁਝ ਹੋ ਰਿਹਾ ਗਾਣਿਆਂ ਦੇ ਵਿੱਚ ਵੀ ਅਤੇ ਫਿਲਮਾਂ ਦੇ ਵਿੱਚ ਵੀ, ਪਰ ਕੁਝ ਹਟ ਕੇ ਮੂਵੀ ਬਣੀ ਹੈ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿੱਦਾਂ ਹਰਭਜਨ ਮਾਨ ਦੀਆਂ ਬਾਕੀ ਮੂਵੀਜ਼ ਨੂੰ ਪਿਆਰ ਦਿੱਤਾ, ਅਤੇ ਇਸ ਵਾਰ ਵੀ ਇਸ ਮੂਵੀ ਨੂੰ ਬਹੁਤ ਸਾਰਾ ਪਿਆਰ ਦਿਉਂਗੇ। ਅਤੇ ਉਸ ਮੂਵੀ ਦਾ ਆਪਾਂ ਇੱਕ ਗਾਣਾ ਵੀ ਇੰਜੋਏ ਕਰਾਂਗੇ ਇਹਦੇ ਨੂੰ ਰੋਜ਼ ਰੋਜ਼ ਨੂੰ, ਜਿਹੜਾ ਟਾਈਟਲ ਸੌਂਗ ਆ। ਪਰ ਉਸ ਤੋਂ ਪਹਿਲਾਂ ਦੱਸ ਦਈਏ ਤੁਹਾਡੇ ਨਾਲ ਕਿ ਆਪਾਂ ਅੱਜ ਦੇ ਸ਼ੋਅ ਦੇ ਵਿੱਚ ਹੋਰ ਵੀ ਬਹੁਤ ਸਾਰੇ ਟੋਪਿਕ ਨੇ ਜਿਨ੍ਹਾਂ ਉੱਤੇ ਗੱਲਬਾਤ ਕਰਾਂਗੇ, ਅਤੇ ਨਾਲ ਦੀ ਨਾਲ ਆਪਾਂ ਜਿਹੜਾ ਗੀਤਾਂ ਦਾ ਤੜਕਾ ਜਾਰੀ ਰਹੂਗਾ ਜੀ, ਕਿਉਂਕਿ ਗੀਤਾਂ ਦਾ ਤੜਕਾ ਬਹੁਤ ਜ਼ਰੂਰੀ ਆ। ਅਤੇ ਵੀਕਐਂਡ ਚੱਲ ਰਿਹਾ ਤੁਹਾਡਾ, ਸ਼ਨੀਵਾਰ ਦਾ ਦਿਨ ਆ, ਅਤੇ ਫੁੱਲੀ ਐਂਟਰਟੇਨਮੈਂਟ ਰਹੂਗਾ 2 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਸਫ਼ਰ ਅੱਜ ਦਾ ਬਹੁਤ ਸੁਹਾਵਣਾ ਰਹਿਣ ਵਾਲਾ। ਥੋੜ੍ਹੀਆਂ ਜਿਹੜੀ ਕਹਿੰਦੇ ਉਹਨਾਂ ਦੇ ਪਿਆਰ ਮੁਹੱਬਤ ਦੀਆਂ ਗੱਲਾਂ ਬਾਤਾਂ ਕਰਾਂਗੇ, ਥੋੜ੍ਹੇ ਜਿਹੇ ਪਿਆਰ ਵਾਲੇ ਗੀਤ ਆਪਾਂ ਇੰਜੋਏ ਕਰਾਂਗੇ। ਜਿਸਮਾਂ ਤੋਂ ਪਾਰ ਦੀ ਗੱਲ ਹੈ, ਤੇਰੇ ਮੇਰੇ ਪਿਆਰ ਦੀ ਗੱਲ ਹੈ, ਤੋਂ ਸ਼ੁਰੂਆਤ ਕਰਾਂਗੇ ਆਪਾਂ। ਹੋਰ ਵੀ ਬਹੁਤ ਸਾਰੇ ਤੁਹਾਡੇ ਨਾਲ ਬੈਕ ਟੂ ਬੈਕ ਜਿਹੜੇ ਗੀਤ ਆਪਾਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਾਂਗੇ ਬੰਨੀ ਨੂੰ ਰੇਡੀਓ ਧਮਾਲ ਦੇ ਨਾਲ। ਅਤੇ ਜੇ ਅੱਜ ਸ਼ਨੀਵਾਰ ਆ ਜੀ, ਤੁਸੀਂ ਯਾਰਾਂ ਦੋਸਤਾਂ ਦੇ ਨਾਲ ਜਾਂ ਫੈਮਲੀ ਦੇ ਨਾਲ ਪੀਜ਼ਾ ਇੰਜੋਏ ਕਰਨਾ ਚਾਹੁੰਦੇ ਹੋ, ਉਹ ਵੀ ਵਧੀਆ ਟੇਸਟ ਵਾਲਾ, ਉਹਦੇ ਲਈ ਤੁਹਾਨੂੰ ਪੀਜ਼ਾ 24 ਜਾਣਾ ਪਊਗਾ। ਬਿਲਕੁਲ ਜੀ, ਸਰੀ ਵਾਲਾ ਟੇਸਟ ਤੁਹਾਨੂੰ ਮਿਲੂਗਾ ਨੌ ਲੋਕੇਸ਼ਨ ਇਹਨਾਂ ਦੀਆਂ, ਤੰਦੂਰੀ ਵਿੰਗਸ ਜਾਂ ਸਪੈਸ਼ਲ ਵੈਜੀ ਪਾਸਤਾ, ਮਸ਼ਰੂਮ ਪਾਸਤਾ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ, ਜਾਂ ਚਿਕਨ ਸਲਾਦ ਜਾਂ ਤੰਦੂਰੀ ਸਪੈਸ਼ਲ ਚਿਕਨ ਪੀਜ਼ਾ ਇੰਜੋਏ ਕਰਨਾ ਚਾਹੁੰਦੇ ਹੋ, ਤਾਂ ਪੀਜ਼ਾ 24 ਤੁਹਾਨੂੰ ਵਿਜ਼ਿਟ ਕਰਨਾ ਪਊਗਾ। ਬਿਲਕੁਲ ਜੀ, ਬਟਰ ਚਿਕਨ ਸਪੈਸ਼ਲ ਪੀਜ਼ਾ ਜਾਂ ਚਿਕਨ ਚਿਪੋਟਲੇ ਬਹੁਤ, ਜਿਹੜਾ ਬਹੁਤ ਸਾਰਾ ਪਾਪੂਲਰ ਆ, ਅਤੇ ਉਹਦੇ ਨਾਲ ਨਾਲ ਤੁਹਾਨੂੰ ਦੱਸ ਗਏ ਜਿਹੜਾ ਮੀਟ ਲਵਰਸ ਦੇ ਲਈ ਸਪੈਸ਼ਲ ਇਹਨਾਂ ਨੌਨ ਟੋਪਿੰਗ ਵਾਲਾ ਪੀਜ਼ਾ ਰੱਖਿਆ ਹੋਇਆ, ਉਹ ਵੀ ਤੁਸੀਂ ਇੰਜੋਏ ਕਰ ਸਕਦੇ ਹੋ। ਕਿੱਥੇ ਕਰਨਾ ਜੀ? ਪੀਜ਼ਾ 24 'ਤੇ। ਬਿਲਕੁਲ ਜੀ, ਲਾਰਜ ਸਾਈਜ਼ ਪੀਜ਼ਾ ਤੁਸੀਂ ਸਿਰਫ $20 ਦੇ ਵਿੱਚ ਇੰਜੋਏ ਕਰ ਸਕਦੇ ਹੋ, ਵੀ 11 ਟੋਪਿੰਗ ਦੇ ਨਾਲ। ਚਾਹੀਦਾ ਫਿਰ ਹੋਰ ਕੀ ਆ, ਚੋਇਸ ਤੁਹਾਡੀ ਆ, ਤੁਸੀਂ ਵੈਜੀ ਪੀਜ਼ਾ ਇੰਜੋਏ ਕਰਨਾ ਜਾਂ ਨੌਨ ਵੈਜ, ਤਾਂ 11-25 5 ਸਟਰੀਟ ਦੇ ਉੱਤੇ ਤੁਸੀਂ ਇੰਜੋਏ ਕਰ ਸਕਦੇ ਹੋ। ਪੀਜ਼ਾ 24 204-697-1313 'ਤੇ ਇੰਜੋਏ ਕਰ ਸਕਦੇ ਹੋ। ਅਤੇ ਅੱਜ ਦਾ ਜਿਹੜਾ ਟੋਪਿਕ ਰਹੂਗਾ ਬਹੁਤ ਖਾਸ ਰਹਿਣ ਵਾਲਾ, ਪਰ ਉਸ ਤੋਂ ਪਹਿਲਾਂ ਮੂਵੀ ਆਈ ਹੈ ਜੀ, ਇਹ ਦਿਨ ਰੋਜ਼ ਰੋਜ਼ ਨਹੀਂ ਆਉਣੀ, ਉਸ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਪਹਿਲੇ ਗਾਣੇ ਦੇ ਨਾਲ।

ਬਿਲਕੁਲ ਜੀ, ਇਹ ਦਿਨ ਰੋਜ਼ ਨਿਆਉਣੇ, ਜਿਹੜਾ ਅੱਜ ਦਾ ਦਿਨ ਚੱਲ ਰਿਹਾ ਉਹਨੂੰ ਇੰਜੋਏ ਕਰ ਲਓ ਜੀ, ਹੱਸਣ ਨੂੰ ਜੀ ਕਰਦਾ ਹੱਸ ਲਓ, ਜੇ ਨੱਚਣ ਨੂੰ ਜੀ ਕਰਦਾ ਨੱਚ ਲਓ, ਅਤੇ ਜੇ ਕਿਤੇ ਘੁੰਮਣ ਫਿਰਨ ਨੂੰ ਦਿਲ ਕਰਦਾ ਘੁੰਮ ਫਿਰ ਲਓ, ਜੇ ਕੁਝ ਖਰੀਦਣ ਨੂੰ ਦਿਲ ਕਰਦਾ ਖਰੀਦ ਲਓ, ਜੇ ਕੁਝ ਖਾਣ ਨੂੰ ਜੀ ਕਰਦਾ ਮਹਿੰਗਾ ਸਸਤਾ ਖਰੀਦ ਲਓ ਅਤੇ ਖਾ ਲਓ। ਬਿਲਕੁਲ, ਕਿਉਂਕਿ ਜਿਹੜੇ ਅੱਜ ਦੇ ਪਲ ਨੇ, ਜਿਹੜਾ ਟਾਈਮ ਚੱਲ ਰਿਹਾ ਆ, ਬਹੁਤ ਕੀਮਤੀ ਹੈ। ਕਈ ਵਾਰੀ ਆਪਾਂ ਪੈਸੇ ਜੋੜਦੇ ਰਹਿ ਜਾਂਦੇ ਹਾਂ ਕਿ ਸੇਵਿੰਗ ਕਰ ਲਈਏ, ਫਿਰ ਐਂ ਕਰਾਂਗੇ ਉਹ ਕਰਾਂਗੇ, ਉਹ ਫਿਰ ਗੱਲਾਂ ਹੀ ਰਹਿ ਜਾਂਦੀਆਂ, ਅਤੇ ਆਪਾਂ ਨੂੰ ਕੋਈ ਭਰੋਸਾ ਨਹੀਂ ਗਾ ਭਗਵਾਨ ਦਾ ਕਦੋਂ ਆਪਾਂ ਨੂੰ ਯਾਦ ਕਰ ਲਏ। ਸੋ ਬੈਟਰ ਹੁੰਦਾ ਕਿ ਅੱਜ ਨੂੰ ਜਿਉਣਗੇ, ਟੈਨਸ਼ਨ ਇੱਥੇ ਹੀ ਨੇ। ਜਿਹੜਾ ਮੈਂ ਕਹਿੰਦਾ ਕਿ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ ਬੰਦਾ, ਜਿਵੇਂ ਜਿਹੜਾ ਵੱਡੇ ਤੋਂ ਵੱਡਾ ਉਹਨੂੰ ਵੱਡੀਆਂ ਟੈਨਸ਼ਨਾਂ ਨੇ, ਜਿਹੜਾ ਛੋਟੇ ਤੋਂ ਛੋਟਾ ਉਹਨੂੰ ਛੋਟੀਆਂ ਟੈਨਸ਼ਨ ਨੇ, ਹਰ ਇੱਕ ਨੂੰ ਲਾਈਫ ਦੇ ਵਿੱਚ ਟੈਨਸ਼ਨ ਆ, ਟੈਨਸ਼ਨਾਂ ਨੂੰ ਪਰੇ ਹੱਟ ਕੇ ਥੋੜ੍ਹਾ ਨੱਚ ਟੱਪ ਲੈਣਾ ਚਾਹੀਦਾ। ਬਿਲਕੁਲ ਜੀ, ਆਪਾਂ ਅੱਜ ਨੱਚਣ ਟੱਪਣ ਲਈ ਰੈਡੀ ਹੋ ਜਾਓ, 2 ਵਜੇ ਤੋਂ ਲੈ ਕੇ 5 ਵਜੇ ਤੱਕ ਫੁੱਲੀ ਐਂਟਰਟੇਨਮੈਂਟ ਸ਼ੋਅ ਰਹੂਗਾ। ਅਤੇ ਕਹਿੰਦੇ ਸਿੱਧੂ ਮੂਸੇਵਾਲੇ ਦਾ ਸ਼ੋਅ ਹੋਇਆ ਟਰਾਂਟੋ, ਬਿਲਕੁਲ ਜੀ, ਅਤੇ ਮੈਂ ਕਹਿੰਦਾ ਕਿ ਲਹਿਰਾਂ ਬਹਿਰਾਂ ਹੋ ਗਈਆਂ, ਅਤੇ ਉਹੀ ਆਪਾਂ ਅੱਜ ਵਿਨੀਪੈਗ ਦੇ ਵਿੱਚ ਰੇਡੀਓ ਧਮਾਲ 'ਤੇ ਇੰਜੋਏ ਕਰਾਂਗੇ। ਬਿਲਕੁਲ ਜੀ, ਆਪਾਂ 3 ਵਜੇ ਤੋਂ ਲੈ ਕੇ 4 ਵਜੇ ਤੱਕ ਸਿੱਧੂ ਮੂਸੇਵਾਲੇ ਦੇ ਗਾਣੇ ਪਲੇ ਕਰਾਂਗੇ, ਅਤੇ ਤੁਸੀਂ ਦੱਸਣਾ ਕਿ ਕਿਹੜੇ ਕਿਹੜੇ ਫੇਵਰੇਟ ਗਾਣੇ ਨੇ ਜਿਹੜੇ ਤੁਸੀਂ ਸੁਣਨਾ ਚਾਹੁੰਦੇ ਹੋ। ਸੋ ਅੱਜ ਦਾ ਪ੍ਰੋਗਰਾਮ ਮਹਿਫਲ ਬਣਾ ਕੇ ਰੱਖਾਂਗੇ ਆਪਾਂ, ਅਤੇ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਯੋਗਦਾਨ ਦੇਣਾ। ਟਿਕਟੋਕ ਦੇ ਉੱਤੇ ਜਿਹੜੇ ਲਾਈਵ ਬੈਠੇ ਹੋ, ਸਕਰੀਨ ਦੇ ਉੱਪਰ ਟੈਪ ਟੈਪ ਜ਼ਰੂਰ ਕਰ ਦਿਉ, ਤਾਂ ਕਿ ਆਪਣੀ ਸਟਰੀਮ ਦੇ ਵਿੱਚ ਵਾਧਾ ਹੋ ਸਕੇ, ਅਤੇ ਵੱਧ ਤੋਂ ਵੱਧ ਜਾਣੇ ਆਪਣੇ ਨਾਲ ਜੁੜ ਸਕਣ, ਅਤੇ ਵੱਧ ਤੋਂ ਵੱਧ ਲੋਕਾਂ ਨੂੰ ਅੱਜ ਆਪਾਂ ਐਂਟਰਟੇਨਮੈਂਟ ਕਰੀਏ, ਸਾਰੇ ਦਰਸ਼ਕ ਆਪਾਂ ਵੱਧ ਤੋਂ ਵੱਧ ਜੁੜ ਗਏ, ਅਤੇ ਬਹੁਤ ਸਾਰੇ ਸਰੋਤੇ ਇਸ ਟਾਈਮ ਗੱਡੀ ਡਰਾਈਵ ਕਰ ਰਹੇ ਹੋਣਗੇ, ਅਤੇ ਜਾਂ ਘਰਾਂ ਦੇ ਵਿੱਚ ਬਹਿ ਕੇ ਆਪਣਾ ਰੇਡੀਓ ਧਮਾਲ ਦਾ ਸ਼ੋਅ ਇੰਜੋਏ ਕਰ ਰਹੇ ਹੋਣਗੇ। 92.7 FM ਜਿਹੜਾ ਫੁੱਲ ਐਚ ਡੀ ਕੁਆਲਿਟੀ ਦੇ ਤੁਹਾਨੂੰ ਮਿਊਜ਼ਿਕ ਪ੍ਰੋਵਾਈਡ ਕਰਦਾ, ਜਿਹੜਾ ਤੁਸੀਂ ਯੂਟਿਊਬ ਸਪੋਟੀਫਾਈ 'ਤੇ ਸੁਣਦੇ ਹੋ, ਸੇਮ ਉਹ ਐਚ ਡੀ ਕੁਆਲਿਟੀ ਤੁਹਾਨੂੰ ਅੱਜ ਇੱਥੇ ਮਿਲੂਗੀ, ਅਤੇ ਨਾਲ ਦੀ ਨਾਲ ਆਪਾਂ ਇੰਜੋਏ ਕਰਨਾ ਜੇ ਸਿੱਧੂ ਮੂਸੇਵਾਲੇ ਨੂੰ, ਜਿਹੜਾ ਆਪਾਂ ਟੋਰਾਂਟੋ ਵਾਲੇ ਨੇ ਤਾਂ ਇੰਜੋਏ ਕਰ ਲਿਆ ਲਾਈਵ, ਅਤੇ ਇੱਥੇ ਹੁਣ ਤੁਹਾਨੂੰ ਆਪਾਂ, ਜੇ ਤੁਸੀਂ ਲਾਈਵ ਦੇਖਣਾ ਫਿਰ ਟਿਕਟੋਕ 'ਤੇ ਲਾਈਵ ਆ ਜਾਓ, ਰੇਡੀਓ ਧਮਾਲ ਸਰਚ ਕਰਕੇ, ਅਤੇ ਜੇ ਤੁਸੀਂ ਘਰਾਂ 'ਚ ਬਹਿ ਕੇ ਜਾਂ ਡਰਾਈਵ ਕਰਦੇ ਹੋਏ ਸੁਣ ਰਹੇ ਹੋ, ਤਾਂ ਫਿਰ ਅੱਜ ਤੁਹਾਡੀ ਜਿਹੜੀ ਟੋਰਾਂਟੋ ਜਾਣ ਵਾਲੀ ਕਮੀ ਪੇਸ਼ੀ ਇੱਥੇ ਆਪਾਂ ਵਿਨੀਪੈਗ ਦੇ ਵਿੱਚ ਹੀ ਪੂਰੀ ਕਰ ਦੇਣੀ ਹੈ। ਬਿਲਕੁਲ ਜੀ, ਸੋ ਆਪਾਂ 2 ਵਜੇ ਤੋਂ ਲੈ ਕੇ 3 ਵਜੇ ਤੱਕ ਕੁਝ ਸਦਾਬਹਾਰ ਗਾਣੇ ਪਲੇ ਕਰ ਰਹੇ ਹਾਂ, ਪਰ 3 ਵਜੇ ਤੋਂ ਬਾਅਦ ਉਸ ਤੱਕ 3 ਵਜੇ ਤੱਕ ਤੁਸੀਂ ਹੁਣ ਸਟਰੀਮ ਦੇ ਵਿੱਚ ਵੱਧ ਤੋਂ ਵੱਧ ਵਾਧਾ ਕਰ ਦਿਉ, ਟੈਪ ਟੈਪ ਪੂਰਾ ਕਰ ਦਿਉ ਟਿਕਟੋਕ ਦੇ ਉੱਤੇ, ਤਾਂ ਕਿ ਆਪਾਂ ਵੱਧ ਤੋਂ ਵੱਧ ਸਟਰੀਮ ਦੇ ਵਿੱਚ ਦਰਸ਼ਕ ਜੋੜ ਸਕੀਏ। ਉਹਦੇ ਲਈ ਤੁਸੀਂ ਸਾਰਿਆਂ ਨੇ ਯੋਗਦਾਨ ਪਾਉਣਾ। ਫਿਰ 3 ਵਜੇ ਆਪਾਂ ਜਿਹੜਾ ਬੱਸ, ਫਿਰ ਪੈਰ ਨਹੀਂ ਥੱਲੇ ਲੱਗਣ ਦੇਣਾ, ਬਸ ਐਂ ਹੋਊਗਾ ਤੁਹਾਨੂੰ, ਅਤੇ ਜੇ ਉਬਰ ਚਲਾ ਰਹੇ ਨੇ ਜਾਂ ਟੈਕਸੀ ਚਲਾ ਰਹੇ ਨੇ, ਉਹਨਾਂ ਨੂੰ ਵੀ ਐਂ ਹੋਣਾ ਕਿ ਯਾਰ ਹੁਣ ਸਵਾਰੀ ਨੂੰ ਬਸ ਇੱਥੋਂ ਚੱਕ ਗਏ ਅਤੇ ਗਿਮਲੀ ਗੁਮਲੀ ਵਾਲੀ ਲੈ ਚੱਲ ਗਏ, ਅਤੇ ਕਿਤੇ ਰੁਕ ਗਏ ਹੀ ਨਾ, ਇੰਨਾ ਇੰਜੋਏ ਕਰਾਉਣਾ ਆਪਾਂ ਅੱਜ, ਤਾਂ ਕਰਕੇ ਅੱਜ ਦਾ ਪ੍ਰੋਗਰਾਮ ਬਹੁਤ ਸਪੈਸ਼ਲ ਰਹਿਣ ਵਾਲਾ ਜੀ। ਇੰਜੋਏ ਕਰਿਓ ਰੇਡੀਓ ਧਮਾਲ ਦੇ ਨਾਲ ਨਾਲ, ਅਤੇ ਆਪਾਂ ਬਸ ਰੁਕਣਾ ਨਹੀਂ, ਫਿਰ ਪਿੱਛੇ ਮੁੜ ਕੇ ਨਹੀਂ ਦੇਖਣਾ, ਬਸ ਖਿੱਚ ਕੇ ਰੱਖਣਾ ਰੇਸ ਦੇ ਉੱਤੇ, ਜਦੋਂ ਚੌਥਾ ਜਿਹਾ ਗੇਅਰ ਪਾ ਦੇਣਾ ਨਾ 3 ਵਜੇ, ਫਿਰ ਉਹਨਾਂ ਕੁ ਟਾਈਮ ਆਪਾਂ ਹਲੇ, ਜਿਵੇਂ ਕਹਿੰਦੇ ਨੇ ਗੱਡੀ ਥੋੜ੍ਹੀ ਗਰਮ ਹੋ ਰਹੀ ਹੈ, ਗਰਮ ਕਰਕੇ ਥੋੜ੍ਹਾ ਜਿਹਾ ਇੱਕ ਵਾਰੀ ਪਲੇਟਫਾਰਮ ਜਿਹਾ ਬਣਾ ਲਈਏ, ਫਿਰ ਉਦੋਂ ਬਾਅਦ ਬੈਕ ਟੂ ਬੈਕ ਜਿਹੜੇ ਗੀਤ ਰੈਡੀ ਕੀਤੇ ਹੋਏ ਨਾ ਅੱਜ ਤੁਹਾਡੇ ਲਈ, ਜਿਹੜਾ ਪ੍ਰੋਗਰਾਮ ਰੈਡੀ ਕੀਤਾ ਹੋਇਆ, ਤੁਸੀਂ ਇੰਜੋਏ ਕਰਨਾ ਅੱਜ ਪੂਰਾ। ਤੁਸੀਂ ਕਹਿਣਾ ਕਿ ਵਾਕਈ ਅੱਜ ਸੈਟਰਡੇ ਵੀ ਫਰਾਈਡੇ ਬਣਾ ਦਾ, ਬਿਲਕੁਲ ਜੀ, ਇੰਜੋਏ ਕਰਾਂਗੇ ਪੂਰਾ, ਬਣੇ ਰੇਡੀਓ ਧਮਾਲ ਦੇ ਨਾਲ, 2 ਵਜੇ ਤੋਂ ਲੈ ਕੇ 5 ਵਜੇ ਤੱਕ ਫੁੱਲੀ ਐਂਟਰਟੇਨਮੈਂਟ ਸ਼ੋਅ ਰਹੂਗਾ ਜੀ, ਅਤੇ ਇੱਕ ਜਾਂਦੇ ਜਾਂਦੇ ਆਪਾਂ ਤੁਹਾਨੂੰ ਨਾਲ ਦੀ ਨਾਲ ਇਨਫੋਰਮੇਸ਼ਨਾਂ ਵੀ ਦਿੰਦੇ ਰਹਾਂਗੇ, ਫਿਰ ਨਾਲ ਦੀ ਨਾਲ ਆਪਾਂ ਗਾਣੇ ਵੀ ਇੰਜੋਏ ਕਰਦੇ ਰਵਾਂਗੇ। ਅਤੇ ਚੈਂਪੀਅਨ ਟੋਇੰਗ ਵਾਲਿਆਂ ਦਾ ਨੰਬਰ ਨੋਟ ਕਰ ਲਓ ਜੀ, ਕਈ ਵਾਰੀ ਹਨੇਰੇ ਸਵੇਰੇ ਜਾਂ ਗੱਡੀ ਸਲਿੱਪ ਹੋ ਜਾਂਦੀ ਹੈ ਸਨੋਅ ਦੇ ਵਿੱਚ, ਤਾਂ ਕਰਨਾ ਕੀ ਆ, ਟੋਇੰਗ ਵਾਲਿਆਂ ਨਾਲ, ਚੈਂਪੀਅਨ ਟੋਇੰਗ ਵਾਲਿਆਂ ਨਾਲ ਗੱਲਬਾਤ ਕਰ ਲੈਣੀ ਆ। ਹਾਈਵੇ 11 ਅਤੇ 17 'ਤੇ ਫੁੱਲੀ ਸਰਵਿਸ ਦਿੰਦੇ ਨੇ, ਬਿਲਕੁਲ ਜੀ, 11 ਅਤੇ 17 'ਤੇ ਫੁੱਲੀ ਸਰਵਿਸ ਦਿੰਦੇ ਨੇ। ਰਿਪੇਅਰ ਸ਼ੋਪ ਵੀ ਹੈਗੀ ਠੰਡ ਬੇ ਉਨਟਾਰੀਓ ਦੇ ਵਿੱਚ, ਇਹਨਾਂ ਦੀ ਹੈਵੀ ਡਿਊਟੀ ਟੋਇੰਗ ਅਤੇ ਰਿਕਵਰੀ ਹੈ ਜੀ ਇਹਨਾਂ ਦੀ, ਅਤੇ ਐਮਰਜੈਂਸੀ ਕਿਤੇ ਸਪੈਲ ਹੋ ਜਾਂਦਾ ਆਪਾਂ ਨੂੰ, ਕਈ ਵਾਰੀ ਪਤਾ ਨਹੀਂ ਲੱਗਦਾ ਹੈਗਾ, ਗੱਡੀ ਸਲਿੱਪ ਸਲੁੱਪ ਹੋ ਜਾਂਦੀ ਆ, ਜਾਂ ਕੋਈ ਯਾਰ ਦੋਸਤ ਕਾਲ ਕਰ ਦਿੰਦਾ ਕਿ ਯਾਰ ਆਹ ਭਾਣਾ ਵਰਤ ਗਿਆ, ਕੀ ਕਰੀਏ, ਤਾਂ ਕਈ ਵਾਰੀ ਆਪਾਂ ਹੈਲਪ ਕਰਨੀ ਚਾਹੁੰਦੇ ਹੁੰਦੇ ਹਾਂ, ਪਰ ਸ਼ਹਿਰ ਤੋਂ ਦੂਰ ਹੁੰਦੇ ਆ, ਜਾਂ ਆਪਾਂ ਜੋਬ 'ਤੇ ਹੁੰਦੇ ਹਾਂ, ਹੈਲਪ ਨਹੀਂ ਕਰ ਪਾਉਂਦੇ, ਤਾਂ ਆਪਾਂ ਨੂੰ ਹੁੰਦਾ ਕਿ ਯਾਰ ਹੁਣ ਕੀ ਕਰੀਏ, ਕਰਨਾ ਕੁਝ ਨਹੀਂ। ਚੈਂਪੀਅਨ ਟੋਇੰਗ ਵਾਲਿਆਂ ਦਾ ਨੰਬਰ ਦੇ ਦੇਣਾ, 200 4633 8868 'ਤੇ ਕਹੋ, ਕਾਲ ਕਰ ਲਓ, 24 ਘੰਟੇ ਸਰਵਿਸ ਦਿੰਦੇ, ਚਾਹੇ ਬੂਥ ਸਰਵਿਸ ਚਾਹੀਦੀ ਹੈ, ਚਾਹੇ ਗੱਡੀ ਦੀ ਚਾਬੀ ਅੰਦਰ ਆ ਕੇ ਲੋਕ ਆਊਟ ਹੋ ਗਿਆ, ਹਰ ਇੱਕ ਮਸਲੇ ਦਾ ਹੱਲ ਕਰ ਦਿੰਦੇ ਨੇ, ਚਾਹੇ ਟੰਡਰ ਬੇ ਹੋਵੇ, ਬ੍ਰੈਂਡਨ ਹੋਵੇ, ਰਜ਼ਾਈਨਾ ਹੋਵੇ, ਕੈਲਗਰੀ ਹੋਵੇ, ਅਤੇ ਚਾਹੇ ਵਿਨੀਪੈਗ ਦੇ ਨਾਂ ਲੱਗਦਾ ਕੋਈ ਏਰੀਆ ਹੋਵੇ, ਬਿਲਕੁਲ ਜੀ, 24 ਘੰਟੇ ਸਰਵਿਸ ਦਿੰਦੇ ਨੇ। ਅਤੇ ਕਈ ਵਾਰੀ ਟ੍ਰੇਲਰ ਆਪਣਾ ਸਲਿੱਪ ਹੋ ਜਾਂਦਾ, ਅਤੇ ਆਪਾਂ ਨੂੰ ਹੁੰਦਾ ਕਿ ਹੁਣ ਯਾਰ ਟ੍ਰੇਲਰ ਅਨਲੋਡ ਕਰਨਾ ਪਊਗਾ, ਬਿਲਕੁਲ ਜੀ, ਜੇ ਤੁਸੀਂ ਚੈਂਪੀਅਨ ਟੋਇੰਗ ਵਾਲਿਆਂ ਨੂੰ ਕਾਲ ਕਰ ਦਿੰਦੇ ਹਾਂ, ਤੁਹਾਨੂੰ ਟ੍ਰੇਲਰ ਵੀ ਅਨਲੋਡ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਏਅਰ ਕਿਸੇ ਨੇ ਰਿਕਵਰੀਆਂ ਇਹਨਾਂ ਦੀਆਂ, ਇੱਦਾਂ ਦੀਆਂ ਮਸ਼ੀਨਾਂ ਅਤੇ ਇੱਦਾਂ ਦੇ ਸਿਸਟਮ ਨੇ ਇਹਨਾਂ ਕੋਲ, ਵਿਦਾਊਟ ਐਨੀ ਡੈਮੇਜ ਤੁਹਾਡਾ ਜਿਹੜਾ ਸਮਾਨ ਆ, ਤੁਹਾਡਾ ਟ੍ਰੇਲਰ ਆ, ਪ੍ਰੋਪਰ ਜਿਹੜਾ ਰਿਕਵਰ ਕਰ ਸਕਦੇ ਹੋ ਤੁਸੀਂ ਬਿਨਾਂ ਅਨਲੋਡ ਕਰੇ, ਤਾਂ ਉਹਦੇ ਲਈ ਫਿਰ ਕਾਲ ਕਰਨੀ ਪਊਗੀ ਤੁਹਾਨੂੰ, 204-633-8868 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਚੈਂਪੀਅਨ ਟੋਇੰਗ ਦਾ ਨੰਬਰ ਨੋਟ ਕਰ ਲਓ, ਕਈ ਵਾਰੀ ਹਨੇਰੇ ਸਵੇਰੇ ਜਾਂ ਤੁਹਾਡੇ ਤੁਸੀਂ ਕੰਮ 'ਤੇ ਹੁੰਦੇ, ਤੁਹਾਡਾ ਯਾਰ ਦੋਸਤ ਹੈਲਪ ਮੰਗ ਲਏ, ਤਾਂ ਉਹਨੂੰ ਕਹਿ ਦਿਓ ਕਿ ਬਈ ਮੈਂ ਤਾਂ ਪਹੁੰਚ ਨਹੀਂ ਸਕਦਾ, ਜੋਬ 'ਤੇ ਆ, ਮਜ਼ਬੂਰੀ ਆ, ਪਰ

ਦੇਣਗੇ ਤੇ ਨਾਲ ਦੀ ਨਾਲ ਤੇਰੀ ਗੱਡੀ ਨੂੰ ਜਿਹੜਾ ਸਲਿੱਪ ਹੋ ਗਈ ਆ ਉਹਨੂੰ ਵੀ ਜਿਹੜਾ ਕਢਾ ਦੇਣਗੇ। ਉਹਦੇ ਲਈ ਸੰਪਰਕ ਕਰਨਾ ਪਊਗਾ 204-633-8868 ਦੇ ਉੱਤੇ ਸੰਪਰਕ ਕਰ ਲਓ ਕਿਸੇ ਵੀ ਤਰ੍ਹਾਂ 33-8868 ਦੇ ਉੱਤੇ ਸੰਪਰਕ ਕਰ ਲਓ ਕਿਸੇ ਵੀ ਤਰ੍ਹਾਂ ਦਾ। ਕਈ ਵਾਰੀ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਬ੍ਰੇਕਡਾਊਨ ਹੋ ਜਾਂਦਾ ਰੋਡ ਦੇ ਉੱਤੇ ਅਤੇ ਅਸਿਸਟੈਂਟ ਦੇ ਲਈ ਤੁਹਾਨੂੰ ਜੇ ਲੋੜ ਪੈਂਦੀ ਆ ਜਾਂ ਕਾਰ ਕਈ ਵਾਰੀ ਆਪਣੇ ਨਾਲ ਕੋਈ ਆਪਣੀ ਗੱਡੀ ਠੋਕ ਜਾਂਦਾ ਜਾਂ ਕਿਤੇ ਲੱਗਦਾ ਕਿ ਰਸਤੇ ਵਿੱਚ ਲੰਘਦਾ ਟੱਪਦਾ ਵੀ ਇਹਨਾਂ ਨੂੰ ਹੈਲਪ ਦੀ ਲੋੜ ਆ, ਜਾਂਦੇ ਜਾਂਦੇ ਇਹਨਾਂ ਕੁ ਹੈਲਪ ਕਰ ਜਾ ਕਰੋ, ਕਹਿੰਦੇ ਹੁੰਦੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। 204-633-8868 ਦੇ ਉੱਤੇ ਚੈਂਪਿੰਗ ਟੋਈ ਵਾਲਿਆਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਅਤੇ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਸੰਪਰਕ ਕਰ ਲਓ। ਵਨ ਸਟੋਪ ਡੈਸਟੀਨੇਸ਼ਨ ਆ ਜੀ, ਬਿਲਕੁਲ ਜੀ। ਜੇ ਤੁਸੀਂ ਆਪਦਾ ਘਰ ਰੈਨੋਵੇਸ਼ਨ ਕਰਨਾ ਚਾਹੁੰਦੇ ਹੋ, ਇੰਟੀਰੀਅਰ ਐਕਸਟੀਰੀਅਰ ਚਾਹੀਦਾ ਜਾਂ ਕਮਰਸ਼ੀਅਲ ਲਈ ਕੋਈ ਸਮਾਨ ਚਾਹੀਦਾ, ਚਾਹੇ ਡੋਰ ਚਾਹੀਦੇ ਨੇ ਤੁਹਾਨੂੰ, ਇੰਟੀਰੀਅਰ ਐਕਸਟੀਰੀਅਰ ਡੋਰ ਚਾਹੀਦੇ ਨੇ, ਡੋਰ ਮਾਡਲ ਚਾਹੀਦੇ ਨੇ, ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਫਲੋਰ ਚਾਹੀਦੇ ਨੇ, ਟੱਬ ਚਾਹੀਦੇ ਨੇ, ਸ਼ਾਵਰ ਬੇਸ ਚਾਹੀਦੇ ਨੇ ਜਾਂ ਸ਼ਾਵਰ ਗਲਾਸ ਚਾਹੀਦੇ ਨੇ, ਤੁਹਾਨੂੰ ਹਰ ਇੱਕ ਚੀਜ਼ ਮਿਲਦੀ ਹੈ ਜੀ, ਬਿਲਕੁਲ ਜੀ। ਤੁਹਾਨੂੰ ਸਪੈਸ਼ਲ ਕਸਟਮ ਕੀਤੇ ਕਿਚਨ ਕੈਬਨਿਟਸ ਵੀ ਮਿਲਦੇ ਨੇ, ਬਿਲਕੁਲ ਜੀ। ਸੀਲਿੰਗ ਦਾ ਟਾਇਲਸ ਦਾ ਫੁੱਲ ਪੈਕੇਜ ਤੁਹਾਨੂੰ ਮਿਲ ਜੂਗਾ। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ। ਕਿੱਥੇ ਸੰਪਰਕ ਕਰਨਾ ਜੀ? ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਸੰਪਰਕ ਕਰਨਾ। ਵਨ ਸਟੋਪ ਡੈਸਟੀਨੇਸ਼ਨ ਆ, ਹਰ ਇੱਕ ਤਰ੍ਹਾਂ ਦਾ ਇੰਟੀਰੀਅਰ ਐਕਸਟੀਰੀਅਰ ਸਮਾਨ ਤੁਹਾਨੂੰ ਮਿਲ ਜਾਂਦਾ। ਟੀ ਵੀ ਐਂਟਰਟੇਨਮੈਂਟ ਚਾਹੀਦਾ ਤੁਹਾਨੂੰ, ਯੂਨਿਟ ਚਾਹੀਦਾ ਤਾਂ ਉਹ ਵੀ ਤੁਹਾਨੂੰ ਮਿਲ ਜਾਣਾ। $1500 ਤੋਂ ਸਟਾਰਟਿੰਗ ਆ ਅਤੇ ਤੁਸੀਂ ਆਪਦੇ ਅਕੋਰਡਿੰਗ ਕਸਟਮ ਵੀ ਕਰਵਾ ਸਕਦੇ ਹੋ, ਬਿਲਕੁਲ ਜੀ। ਤੁਸੀਂ ਜਾਓਗੇ ਬਹੁਤ ਤਰ੍ਹਾਂ ਦੀਆਂ ਵਰਾਇਟੀਆਂ ਦੀਆਂ ਆਈਟਮਾਂ ਤੁਹਾਨੂੰ ਮਿਲ ਜਾਣੀਆਂ ਉੱਥੇ, ਅਤੇ ਜੇ ਤੁਸੀਂ ਆਪਦੇ ਅਕੋਰਡਿੰਗ ਕਸਟਮ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਸਟਮ ਕਰਵਾ ਸਕਦੇ ਹੋ। ਤੁਸੀਂ ਫੋਨ ਦੇ ਵਿੱਚ ਫੋਟੋ ਦਿਖਾ ਦੇਣੀ ਹੈ ਬਸ, ਬਈ ਇੱਦਾਂ ਦਾ ਸਾਨੂੰ ਚਾਹੀਦਾ ਉੱਦਾਂ ਦਾ ਹੀ ਬਣਾ ਕੇ ਦੇ ਦੇਣਗੇ, ਬਿਲਕੁਲ ਜੀ। ਬਹੁਤ ਵਧੀਆ ਸਰਵਿਸ ਆ ਅਤੇ ਵਧੀਆ ਡਿਸਪਲੇ ਕੀਤੀਆਂ ਹੋਈਆਂ ਨੇ ਹਰ ਇੱਕ ਚੀਜ਼ਾਂ। ਕਈ ਵਾਰੀ ਲੈਣ ਆਪਾਂ ਇੱਕ ਡੋਰ ਜਾਂਦੇ ਹਾਂ ਅਤੇ ਲੈ ਕੇ 3-4 ਹੋਰ ਡਿਜ਼ਾਇਨ ਦੇ ਉੱਥੇ ਜਾ ਕੇ ਆਪਾਂ ਨੂੰ ਹੋਰ ਵੀ ਪਸੰਦ ਆ ਜਾਂਦੇ ਆ, ਸੋ ਉਹਦੇ ਲਈ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਜੀ। ਹਰ ਇੱਕ ਸਮਾਨ ਆ ਜਿਹੜਾ ਸਟੋਕ ਦੇ ਵਿੱਚ ਤੁਹਾਨੂੰ ਹਾਜ਼ਰ ਮਿਲਦਾ, ਚਾਹੇ ਵਾਸ਼ਰੂਮ ਦਾ ਹਾਰਡਵੇਅਰ ਹੋਵੇ, ਹਰ ਇੱਕ ਚੀਜ਼ ਦੇ ਲਈ ਜਾਣਾ। ਫਿਰ ਕਿੱਥੇ ਆ ਜੀ? ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਤੁਸੀਂ ਗੱਲਬਾਤ ਕਰਨੀ ਹੈ। 888 ਦੇ ਉੱਤੇ ਤੁਸੀਂ 888 ਬ੍ਰੈਡਫੋਰਡ ਸਟਰੀਟ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। 204-813-6531 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਆ ਜਾਓ ਫਿਰ ਇੰਜੋਏ ਕਰਦੇ ਹਾਂ, ਨਾਲ ਦੀ ਨਾਲ ਗੀਤਾਂ ਦਾ ਤੜਕਾ ਵੀ ਬਿਲਕੁਲ ਜਾਰੀ ਰਹੇਗਾ ਜੀ।

ਬਿਲਕੁਲ ਜੀ, ਗੀਤਾਂ ਦੀ ਇਸੇ ਤਰ੍ਹਾਂ ਹੀ ਬਰਸਾਤ ਹੁੰਦੀ ਰਹਿਣੀ ਹੈ ਬਣੇ ਨੂੰ ਰੇਡੀਓ ਧਮਾਲ ਦੇ ਨਾਲ ਨਾਲ ਨਾਲ ਦੀ ਨਾਲ ਆਪਾਂ ਇੰਟਰਟੇਨਮੈਂਟ ਦਾ ਤੜਕਾ ਲਾਉਂਦੇ ਰਹਿਣਾ, ਨਾਲ ਦੀ ਨਾਲ ਆਪਾਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਂਦੇ ਰਹਿਣਾ। ਫਿਰ 3 ਵਜੇ ਤੋਂ ਬਾਅਦ ਆਪਾਂ ਇੰਜੋਏ ਕਰਾਂਗੇ ਸਿੱਧੂ ਮੂਸੇਵਾਲੇ ਦੇ ਬੈਕ ਟੂ ਬੈਕ ਸੌਂਗ। ਸੋ ਅੱਜ ਦਾ ਪ੍ਰੋਗਰਾਮ ਬਹੁਤ ਸਪੈਸ਼ਲ ਰਹਿਣ ਵਾਲਾ ਅਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ, ਟੈਪ ਟੈਪ ਜ਼ਰੂਰ ਕਰ ਦਿਓ ਸਟ੍ਰੀਮ ਦੇ ਵਿੱਚ, ਤਾਂ ਕਿ ਵੱਧ ਤੋਂ ਵੱਧ ਦਰਸ਼ਕ ਆਪਾਂ ਆਪਦੇ ਨਾਲ ਵੱਧ ਤੋਂ ਵੱਧ ਆਡੀਅੰਸ ਜੋੜ ਸਕੇਗੇ। ਤਾਂ ਬਿਲਕੁਲ ਜੀ, ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਜੇ ਤੁਸੀਂ ਸਰਵਿਸ ਲੈਣਾ ਚਾਹੁੰਦੇ ਹੋ, ਡੱਕ ਕਲੀਨਿੰਗ ਕਰਾਉਣੀ ਹੋਵੇ, ਵਿੰਡੋ ਕਲੀਨਿੰਗ ਕਰਾਉਣੀ, ਹਰ ਇੱਕ ਤਰ੍ਹਾਂ ਦੇ ਵੈਟਸ ਫਰਨਸ ਅਤੇ ਮੇਲਾਂ ਨੂੰ ਪ੍ਰੋਪਰ ਕਲੀਨ ਕੀਤਾ ਜਾਂਦਾ ਅਤੇ ਫਲੈਟ ਰੇਟ ਨੇ, ਕੋਈ ਹਿਡਨ ਚਾਰਜ, ਕੋਈ ਐਕਸਟਰਾ ਚਾਰਜ ਨਹੀਂ। ਇਹ ਨਹੀਂ ਕਿ ਤੁਹਾਡਾ ਘਰ 10 ਕਿਲੋਮੀਟਰ ਲਾ ਕੇ ਅਤੇ ਜਦੋਂ ਫਿਰ ਸਰਵਿਸ ਡਨ ਕਰਨ ਕੋਈ ਐਕਸਟਰਾ ਚਾਰਜ ਹੋਣ, ਨੋ ਨੋ ਜੀ, ਇੱਦਾਂ ਦੀ ਕੋਈ ਗੱਲਬਾਤ ਨਹੀਂ ਗੀ। ਜੇ ਤੁਸੀਂ ਵਧੀਆ ਸਰਵਿਸ ਲੈਣਾ ਚਾਹੁੰਦੇ ਹੋ, ਪਰਫੈਕਟ ਸਰਵਿਸ ਲੈਣਾ ਚਾਹੁੰਦੇ ਹੋ, ਤਾਂ ਉਹਦੇ ਲਈ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਵਾਲਿਆਂ ਨਾਲ ਸੰਪਰਕ ਕਰ ਲਓ। ਬਿਲਕੁਲ ਜੀ, ਜਿੱਦਾਂ ਘਰ 10 ਕਿਲੋਮੀਟਰ ਲਾ ਕੇ ਤੁਹਾਨੂੰ ਜੋ ਪ੍ਰਾਈਜ਼ ਦੱਸਦਾ ਉਹੀ ਪ੍ਰਾਈਜ਼ ਰਹੂਗਾ, ਕੋਈ ਹਿਡਨ ਚਾਰਜ ਐਕਸਟਰਾ ਚਾਰਜ ਨਹੀਂ ਲੈਂਦੇ ਗੇ। ਅਤੇ ਜੇ ਗੱਲ ਕਰੀਏ ਕਿਉਂ ਜ਼ਰੂਰੀ ਆ, ਤਾਂ ਡੱਕ ਕਲੀਨਿੰਗ ਦੇ ਬਹੁਤ ਫਾਇਦੇ ਨੇ ਜੀ। ਇਹਦੇ ਨਾਲ ਘਰ ਦੀ ਏਅਰ ਕੁਆਲਿਟੀ ਬੈਟਰ ਹੋ ਜਾਂਦੀ ਹੈ, ਬੈਕਟੀਰੀਆ ਖਤਮ ਹੋ ਜਾਂਦੇ ਨੇ, ਅਤੇ ਫਰਨਸ ਮੋਟਰ ਦੀ ਵੀ ਲੌਂਗ ਲਾਈਫ ਹੋ ਜਾਂਦੀ ਹੈ, ਅਤੇ ਪਹਿਲਾਂ ਦਾ ਅਤੇ ਬਾਅਦ ਦਾ ਡਿਫਰੈਂਸ ਤੁਸੀਂ ਖੁਦ ਫੀਲ ਕਰ ਸਕਦੇ ਹੋ। ਬਿਲਕੁਲ ਜੀ, ਅਤੇ ਜੇ ਤੁਸੀਂ ਰੇਡੀਓ ਤੋਂ ਮਾਲ ਦਾ ਰੈਫਰੈਂਸ ਦਿਓਗੇ ਤਾਂ ਉਹਦੇ ਨਾਲ ਤੁਹਾਨੂੰ 10% ਦਾ ਔਫ ਵੀ ਮਿਲੇਗਾ। ਸੋ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਸਰਵਿਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ, 204-557-9565 'ਤੇ ਸੰਪਰਕ ਕਰੋ, ਅਤੇ ਘਰ ਦੇ ਜਿਹੜਾ ਇਨਵਾਇਰਮੈਂਟ ਆ, ਹਵਾ ਦੀ ਕੁਆਲਿਟੀ ਤੁਸੀਂ ਖੁਦ ਫੀਲ ਕਰੋਗੇ, ਡੱਕ ਕਲੀਨਿੰਗ ਤੋਂ ਪਹਿਲਾਂ ਕਿੱਦਾਂ ਦੀ ਸੀ ਅਤੇ ਡੱਕ ਕਲੀਨਿੰਗ ਕਰਾਉਣ ਤੋਂ ਬਾਅਦ ਕਿੱਦਾਂ ਦੀ ਆ।

ਬਿਲਕੁਲ ਜੀ, ਇੱਦਾਂ ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਅਤੇ ਨਾਲ ਦੀ ਨਾਲ ਐਂਟਰਟੇਨਮੈਂਟ ਕਰਦੇ ਰਹਾਂਗੇ ਆਪਾਂ। ਅਤੇ ਤੁਸੀਂ ਸਕਰੀਨ ਦੇ ਉੱਪਰ ਟੈਪ ਟੈਪ ਜ਼ਰੂਰ ਕਰਦੇ ਹੋ ਤਾਂ ਕਿ ਆਪਾਂ ਸਟਰੀਮ ਦੇ ਵਿੱਚ ਵੱਧ ਤੋਂ ਵੱਧ ਵਾਧਾ ਕਰ ਸਕੀਏ। ਫਿਰ ਆਪਾਂ 3 ਵਜੇ ਤੋਂ ਲੈ ਕੇ 4 ਵਜੇ ਤੱਕ ਸਿੱਧੂ ਮੂਸੇਵਾਲੇ ਦੇ ਗਾਣੇ ਪਲੇ ਕਰਾਂਗੇ, ਬਣੇ ਰਹੋ ਰੇਡੀਓ ਧਮਾਲ ਦੇ ਨਾਲ। ਬਿਲਕੁਲ ਜੀ, ਤੁਸੀਂ ਜੇ ਕੋਈ ਮੈਡੀਕਲ ਦੇ ਰਿਲੇਟਡ ਕੋਈ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਮੈਡੋਕੇਅਰ ਮੈਡੀਕਲ ਵਾਕ ਇਨ ਕਲੀਨਿਕ 'ਤੇ ਜਾ ਸਕਦੇ ਹੋ ਜੀ। ਫੈਮਿਲੀ ਮੈਡੀਸਨ ਦੇ ਲਈ ਕੋਈ ਸਰਵਿਸ ਚਾਹੀਦੀ ਹੋ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ, 3 ਡਾਕਟਰ ਆਲਵੇਜ਼ ਪ੍ਰੈਜ਼ੈਂਟ ਨੇ ਤੁਹਾਡੀ ਸੇਵਾ ਦੇ ਵਿੱਚ ਹਿੰਦੀ, ਪੰਜਾਬੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਤੁਸੀਂ ਗੱਲਬਾਤ ਕਰ ਸਕਦੇ ਹੋ। ਮੇਲ ਫੀਮੇਲ ਹੈਲਥ ਦੇ ਸਪੈਸ਼ਲ ਨੇ ਜੀ, ਵਾਕਇਨ ਵੀ ਤੁਹਾਡਾ ਵੈਲਕਮ ਕਰਦੇ ਨੇ ਮੰਡੇ ਟੂ ਫਰਾਈਡੇ 9 ਤੋਂ 5 ਵਜੇ ਤੱਕ। ਡਿਸਕਾਊਂਟ ਵੀ ਦਿੰਦੇ ਨੇ ਸੀਨੀਅਰਜ਼ੀ ਮੈਡੀਸਨ ਦੇ ਉੱਤੇ, ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ। ਡਾਕਟਰ ਪ੍ਰਵੀਨ ਸਾਧੀਆ ਜੀ ਨੂੰ ਮਿਲ ਸਕਦੇ ਹੋ, ਤੁਸੀਂ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ 204-410-2552 'ਤੇ ਸੰਪਰਕ ਕਰ ਸਕਦੇ ਹੋ, ਜਾਂ 17200 ਮੈਡੋ ਡਰਾਈਵ ਤੁਸੀਂ ਜਿਹੜਾ ਨੇੜੇ ਹੈਗਾ ਜੀ ਸੇਂਟ ਡਿਟੋਲ ਮਾਲ ਦੇ ਉੱਤੇ। ਅਤੇ ਜੇ ਤੁਸੀਂ ਵਧੀਆ ਕੁਝ ਅੱਜ ਕੁਝ ਡਿਫਰੈਂਟ ਜਿਹਾ ਖਾਣਾ ਟਰਾਈ ਕਰਨਾ ਚਾਹੁੰਦੇ ਹੋ ਤਾਂ ਸੀਗਰੀ ਇੰਡੀਅਨ ਰੈਸਟੋਰੈਂਟ 'ਤੇ ਜ਼ਰੂਰ ਟਰਾਈ ਕਰੋ, ਕਿਉਂਕਿ ਡਾਇਨਿੰਗ ਬੈਸਟ ਇੱਕ ਵਾਈਬ ਦੇ ਲਈ ਤੁਹਾਨੂੰ, ਜੇ ਤੁਸੀਂ ਮਜ਼ਾ ਲੈਣਾ ਚਾਹੁੰਦੇ ਹੋ ਆਪਦੀ ਫੈਮਿਲੀ ਦੇ ਨਾਲ, ਆਪਦੇ ਪਾਰਟਨਰ ਦੇ ਨਾਲ, ਬਹੁਤ ਸੋਹਣੀ ਤੁਹਾਨੂੰ ਵਾਈਬ ਮਿਲਦੀ ਹੈ। ਨੀਟ ਐਂਡ ਕਲੀਨ ਰੈਸਟੋਰੈਂਟ ਮਿਲਦਾ ਜੀ, ਅਤੇ ਸ਼ਾਮ ਦੇ 4 ਵਜੇ ਤੱਕ ਤੁਸੀਂ ਜਿਹੜੇ ਪਰਾਂਠੇ ਨੇ, ਤੰਦੂਰੀ ਪਰਾਂਠੇ ਅਤੇ ਅੰਮ੍ਰਿਤਸਰੀ ਕੁਲਚੇ ਇੰਜੋਏ ਕਰ ਸਕਦੇ ਹੋ, ਅਤੇ ਚਾਈਨੀਜ਼ ਵਰਾਇਟੀ ਦਾ ਵੀ ਹਰ ਇੱਕ ਤਰ੍ਹਾਂ ਦਾ ਫੂਡ ਤੁਸੀਂ ਇੰਜੋਏ ਕਰ ਸਕਦੇ ਹੋ, ਅਤੇ ਤੰਦੂਰੀ ਐਪੀਟਾਈਜ਼ਰ ਦੇ ਵਿੱਚ ਮਖਮਲੀ ਫਿਸ਼ ਜਿਹੜੀ ਮੋਸਟ ਡਿਮਾਂਡਡ ਹੈ ਜੀ। ਬਿਲਕੁਲ ਮਖਮਲੀ ਫਿਸ਼ ਤੁਸੀਂ ਇੰਜੋਏ ਕਰ ਸਕਦੇ ਹੋ, ਤੰਦੂਰੀ ਲੈਮ ਚੌਪ ਇੰਜੋਏ ਕਰ ਸਕਦੇ ਹੋ, ਪੈਨ ਟੋਸਟ, ਤੰਦੂਰੀ ਮਲਾਈ ਸੋਇਆ ਚਾਪ ਜਾਂ ਵੈਜ ਹਰਿਆਲੀ ਪਨੀਰ ਟਿੱਕਾ ਜਾਂ ਮਸ਼ਰੂਮ ਟਿੱਕਾ ਇੰਜੋਏ ਕਰ ਸਕਦੇ ਹੋ। ਅਤੇ ਗੱਲ ਕਰਦੇ ਫੇਮਸ ਬਿਰਿਆਨੀ ਦੀ, ਪਨੀਰ ਟਿੱਕਾ ਮਸਾਲਾ ਗੋਟ ਕੜੀ ਬਟਰ ਚਿਕਨ ਇੰਜੋਏ ਕਰ ਸਕਦੇ ਹੋ, 7 ਦਿਨ ਵੀਕ ਦੇ ਓਪਨ ਹੈ ਜੀ, 11 ਵਜੇ ਤੋਂ ਲੈ ਕੇ 10:30 ਤੱਕ ਤੁਸੀਂ ਇੰਜੋਏ ਕਰ ਸਕਦੇ ਹੋ। ਅਤੇ ਜਾਣਾ ਕਿੱਥੇ ਜੀ, ਨੌਰਥ ਦੇ ਵਿੱਚ 55 ਵਾਟਰਫੋਰਡ ਗ੍ਰੀਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, 204-770-3300 ਦੇ ਉੱਤੇ। ਅਤੇ ਜੇ ਇਸੇ ਪਲਾਜ਼ੇ ਦੇ ਵਿੱਚ ਤੁਸੀਂ ਮਠਿਆਈਆਂ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਸਰੂਰ ਇੰਡੀਅਨ ਸਵੀਟ 'ਤੇ ਜਾਣਾ ਪਊਗਾ। ਬਿਲਕੁਲ ਜੀ, ਹੋਮ ਮੇਡ ਸਵੀਟ ਦਿੱਲੀ ਤਿਆਰ ਕਰਦੇ ਨੇ, ਅਤੇ ਆਪਣੇ ਵਿਨੀਪੈਗ ਦੇ ਨੇੜੇ ਫਾਰਮਾਂ ਤੋਂ ਲਿਆ ਕੇ ਦੁੱਧ, ਫਿਰ ਉਹਦੀਆਂ ਮਠਿਆਈਆਂ ਤਿਆਰ ਕਰਦੇ ਨੇ। ਜੇ ਤੁਸੀਂ ਘਰ ਵਰਗੀਆਂ ਬਣੀਆਂ ਮਠਿਆਈਆਂ ਦਾ ਟੇਸਟ ਕਰਨਾ ਚਾਹੁੰਦੇ ਹੋ ਉਹਦੇ ਲਈ ਫਿਰ ਸਰੂਰ ਇੰਡੀਅਨ ਸਵੀਟ 'ਤੇ ਵਿਜ਼ਿਟ ਕਰਨਾ ਪਊਗਾ। ਬਿਲਕੁਲ ਜੀ, 50 ਤੋਂ ਵੱਧ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕਰਦੇ ਨੇ ਦੇਸੀ ਸਟਾਈਲ। ਜੇ ਖੋਇਆ ਇੰਜੋਏ ਕਰਨਾ ਚਾਹੁੰਦੇ ਹੋ, ਘਰ ਵਰਗਾ ਬਣਿਆ ਖੋਇਆ ਇੰਜੋਏ ਕਰਨਾ ਚਾਹੁੰਦੇ ਹੋ, ਟੇਸਟ ਕਰਨਾ ਚਾਹੁੰਦੇ ਹੋ, ਉਹਦੇ ਲਈ ਸਰੂਰ ਇੰਡੀਅਨ ਸਵੀਟ ਜ਼ਰੂਰ ਵਿਜ਼ਿਟ ਕਰੋ। ਬਹੁਤ ਜਲਦ ਪਨੀਰ ਲੱਸੀ ਵੀ ਤੁਹਾਨੂੰ ਉੱਥੇ ਮਿਲਣਾ ਪੈਣਾ, ਅਤੇ ਦੇਸੀ ਘਿਓ ਦੀਆਂ ਮਠਿਆਈਆਂ ਤੁਹਾਨੂੰ ਮਿਲਦੀਆਂ ਨੇ, ਸਪੈਸ਼ਲ ਮਿਲਕ ਬਦਾਮ ਅਤੇ ਰਸ ਮਲਾਈ ਤੁਹਾਨੂੰ ਮਿਲਦੀ ਆ। ਜੇ ਆਪਾਂ ਸਟੋਰਾਂ ਤੋਂ ਤਾਂ ਰਸ ਮਲਾਈ ਖਾਂਦੇ ਹਾਂ, ਅਤੇ ਜੇ ਚਾਹੁੰਦੇ ਹੋ ਤੁਸੀਂ ਫਰੈਸ਼ ਰਸ ਮਲਾਈ ਦਾ ਕਿੱਦਾਂ ਦਾ ਟੇਸਟ ਹੁੰਦਾ, ਉਹਦੇ ਲਈ ਫਿਰ ਤੁਹਾਨੂੰ ਸਰੂਰ ਇੰਡੀਅਨ ਸਵੀਟ 'ਤੇ ਵਿਜ਼ਿਟ ਕਰਨਾ ਪਊਗਾ। ਬਿਲਕੁਲ ਜੀ, ਇੰਡੀਅਨ ਸਵੀਟ ਦੀ ਫੁੱਲ ਗੱਲ ਕਰਦੇ ਹਾਂ ਤਾਂ ਕੁਲਚੇ, ਛੋਲੇ ਛੋਲੇ ਟੂਰੇ, ਗੋਲ ਗੱਪੇ, ਦਹੀਂ ਭੱਲੇ ਅਤੇ ਹਰ ਤਰ੍ਹਾਂ ਦੇ ਬਰਗਰ ਤੁਸੀਂ ਇੰਜੋਏ ਕਰ ਸਕਦੇ ਹੋ। ਅਤੇ ਇੰਡੀਅਨ ਸਨੈਕਸ ਦੀ ਗੱਲ ਕਰਦੇ ਹਾਂ, ਗੋਭੀ ਪਕੌੜੇ, ਸਮੋਸੇ, ਟਿੱਕੀ, ਵੈਜ ਪਕੌੜੇ, ਪਨੀਰ ਪਕੌੜੇ ਅਤੇ ਹੋਰ ਵੀ ਕਈ ਵਰਾਇਟੀਆਂ ਦੇ ਪਕੌੜੇ ਤੁਸੀਂ ਇੰਜੋਏ ਕਰ ਸਕਦੇ ਹੋ। ਸਾਰੀਆਂ ਚੀਜ਼ਾਂ ਡੇਲੀ ਫਰੈਸ਼ ਤਿਆਰ ਕਰਦੇ ਨੇ, ਫਿਰ ਸਰੂਰ ਇੰਡੀਅਨ ਸਵੀਟ ਤੁਸੀਂ ਵਿਜ਼ਿਟ ਕਰੋ ਜੀ। ਜੇ ਤੁਸੀਂ ਮਠਿਆਈਆਂ ਖਾਣ ਦੇ ਸ਼ੌਕੀਨ ਹੋ, ਉਹ ਵੀ ਫਰੈਸ਼ ਮਠਿਆਈਆਂ, ਬਿਲਕੁਲ ਜੀ 55 ਵਾਟਰਫੋਰਡ ਗ੍ਰੀਨ ਤੁਸੀਂ ਵਿਜ਼ਿਟ ਕਰ ਸਕਦੇ ਹੋ 9 ਵਜੇ ਤੋਂ ਲੈ ਕੇ 8 ਵਜੇ ਤੱਕ। ਡਾਇਨਿੰਗ ਵੀ ਕਰ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ, 204-633-2224 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਫਿਰੋਜ਼ਪੁਰ ਵਾਲਿਆਂ ਨੇ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜੀ। ਬਿਲਕੁਲ ਜੀ, ਤੁਸੀਂ ਆ ਨਿਊਜ਼ ਬਹੁਤ ਸੁਣੀਆਂ ਹੋਣੀਆਂ ਕਿ ਜਿਹੜੇ ਫੂਡ ਇੰਸਪੈਕਟਰ ਸੀਗੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ, ਉਹਨਾਂ ਨੂੰ ਹਟਾ ਤਾ ਸੀਗਾ ਉਹਨਾਂ ਦੀ ਜੋਬ ਦੇ ਉੱਤੇ, ਕਿਉਂਕਿ ਬਹੁਤ ਸਾਰੀਆਂ ਉਹਨਾਂ ਨੇ ਨਕਲੀ ਮਠਿਆਈਆਂ ਫੜੀਆਂ ਸੀਗੀਆਂ, ਅਤੇ ਉਹਦੇ ਕਰਕੇ ਜਿਹੜਾ ਬਹੁਤ ਰੌਲਾ ਜਿਹਾ ਪਿਆ ਹੋਇਆ ਸੀਗਾ ਆਪਣੇ ਫਿਰੋਜ਼ਪੁਰ ਦੇ ਵਿੱਚ। ਅਤੇ ਉਹਨਾਂ ਨੇ ਜੀਰੇਵੀ ਜਾਂ ਤਲਵੰਡੀ ਭਾਈ, ਹੋਰ ਵੀ ਕਈ ਏਰੀਆ ਦੇ ਵਿੱਚ ਉਹਨਾਂ ਨੇ ਨਕਲੀ ਮਠਿਆਈਆਂ ਫੜੀਆਂ ਸੀ, ਅਤੇ ਉਹਦੇ ਕਰਕੇ ਬੜੇ ਵਿਵਾਦ ਚੱਲ ਰਹੇ ਸੀ। ਅਤੇ ਹੁਣ ਵਿਵਾਦਾਂ ਦਾ ਜਿਹੜਾ ਦੌਰ ਉਹਨਾਂ ਦਾ ਖਤਮ ਹੋ ਚੁੱਕਾ, ਅਤੇ ਜਿਹੜੇ ਸਰਕਾਰ ਦੇ ਉੱਤੇ ਉਹਨਾਂ ਨੇ ਫਿਰ ਪ੍ਰੈਸ਼ਰ ਪਾਇਆ, ਅਤੇ ਉਹ ਪ੍ਰੈਸ਼ਰ ਦੇ ਚੱਲਦਿਆਂ ਚੱਲਦਿਆਂ ਹੁਣ ਸਰਕਾਰ ਨੂੰ ਝੁਕਣਾ ਪਿਆ, ਅਤੇ ਉਹ ਫਿਰ ਜੁਆਇਨਿੰਗ ਕਰ ਰਹੇ ਨੇ। ਹੁਣ ਅਭਿਨਵ ਕੁਮਾਰ ਜੀ ਸੀਗੇ ਜਿਹੜੇ ਫੂਡ ਅਫਸਰ ਸੀਗੇ, ਅਤੇ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਪ੍ਰੋਟੈਸਟ ਹੋਏ ਜੀਰੇ ਦੇ ਵਿੱਚ। ਉਹਨਾਂ ਨੇ ਰੋਸ ਮਾਰਚ ਕੀਤਾ ਕਿ ਬਈ ਜਿਹੜਾ ਅਫਸਰ ਸਹੀ ਕੰਮ ਕਰ ਰਿਹਾ, ਘੱਟੋ ਘੱਟ ਉਹਨਾਂ ਨੂੰ ਤਾਂ ਸਹੀ ਰਹਿਣ ਦਿਉ, ਉਹਨਾਂ ਨੂੰ ਤਾਂ ਬਈ ਇਹ ਚੀਜ਼ਾਂ ਜਾਰੀ ਰੱਖਣ ਦਿਉ, ਜੇ ਕੋਈ ਇਨਸਾਫ ਦੀ ਗੱਲ ਕਰਦਾ, ਸਹੀ ਦੀ ਗੱਲ ਕਰਦਾ, ਕਿਉਂਕਿ ਸਿਹਤ ਦੇ ਨਾਲ ਬਹੁਤ ਜ਼ਿਆਦਾ ਖਿਲਵਾੜ ਹੋ ਰਿਹਾ ਸੀ। ਕਈਆਂ ਕੋਲ ਉਹ ਹੈਗੇ ਨਹੀਂ ਸੀਗੇ, ਮਠਿਆਈ ਵੇਚਣ ਦੇ ਲਾਈਸੈਂਸ ਹੀ ਨਹੀਂ ਹੈਗੇ ਸੀ, ਉਹ ਵੀ ਮਠਿਆਈ ਵੇਚ ਰਹੇ ਸੀ, ਅਤੇ ਬਹੁਤ ਮੁੱਦੇ ਭੜਕੇ ਹੋਏ ਸੀ। ਅਤੇ ਜੇ ਕੋਈ ਇੱਦਾਂ ਦਾ ਸਹੀ ਕੰਮ ਕਰਦਾ, ਜੇ ਸਿਹਤ ਪੱਖੋਂ ਲੋਕਾਂ ਦਾ ਧਿਆਨ ਰੱਖਿਆ, ਅਤੇ ਸੇਫਟੀ ਅਫਸਰ ਇੰਨਾ ਇਮਾਨਦਾਰ ਅਭਿਨਵ ਕੁਮਾਰ ਜਿਹੜਾ ਫੂਡ ਸੇਫਟੀ ਅਫਸਰ ਸੀਗਾ, ਉਹਨੇ ਬਹੁਤ ਸਾਰੀਆਂ ਮਠਿਆਈਆਂ ਸਟਵਾਈਆਂ ਜਿਹੜੀਆਂ ਗਲਤ ਤਰੀਕੇ ਨਾਲ ਤਿਆਰ ਹੋ ਰਹੀਆਂ ਸੀਗੀਆਂ, ਅਤੇ ਜਿਹੜੀਆਂ ਲਈ ਸਿਹਤ ਦੇ ਲਈ ਬਿਲਕੁਲ ਵੀ ਚੰਗੀਆਂ ਨਹੀਂ ਸੀਗੀਆਂ, ਤਾਂ ਉਹਨਾਂ ਨੂੰ ਫਿਰ ਉਹਨਾਂ ਨੇ ਉੱਥੇ ਰੋਸ ਮਾਰਚ ਕੀਤਾ। ਲੋਕਾਂ ਨੇ ਕਿਹਾ ਕਿ ਬਈ ਨਹੀਂ, ਇਹਨੂੰ ਮੁੜ ਜੁਆਇਨਿੰਗ ਦਾ ਨੋਟਿਸ ਭੇਜੋ, ਇੱਦਾਂ ਦੇ ਅਫਸਰ ਦੀ ਤਾਂ ਸਾਨੂੰ ਲੋੜ ਆ। ਅਤੇ ਫਿਰ ਫਿਰੋਜ਼ਪੁਰ ਵਾਲਿਆਂ ਨੇ, ਮੈਂ ਕਹਿੰਦਾ ਕਿ ਸ਼ਾਹ ਗਏ ਨੇ, ਜੀਰਾ ਤਲਵੰਡੀ ਭਾਈ ਵਾਲਿਆਂ ਨੇ ਰੋਸ ਮਾਰਚ ਕੀਤੇ, ਅਤੇ ਫਿਰ ਹੁਣ ਫਿਰੋਜ਼ਪੁਰ ਦੇ ਵਿੱਚ ਜਿਹੜਾ ਉਹ ਫਿਰ ਜੁਆਇਨਿੰਗ ਉਹਨਾਂ ਦੀ ਹੋ ਚੁੱਕੀ ਆ, ਅਤੇ ਬਹੁਤ ਵੱਡੀ ਜਿੱਤ ਹੈ। ਮੈਂ ਕਹਿੰਦਾ ਸਿਹਤ ਨੂੰ ਪੱਖ ਨੂੰ ਲੈ ਕੇ ਲੋਕ ਵਾਕਈ ਜਾਗਰੂਕ ਨੇ, ਅਤੇ ਸਲੂਟ ਆ ਜੀ ਉਹਨਾਂ ਨੂੰ।

ਬਿਲਕੁਲ ਜੀ, ਇੱਦਾਂ ਹੀ ਗੀਤਾਂ ਦਾ ਤੜਕਾ ਜਾਰੀ ਰਹੂਗਾ। ਤੇ ਪ੍ਰਵੀਨ ਅਰੋੜਾ ਜੀ ਆਪਣੇ ਨਾਲ ਜੁੜ ਚੁੱਕੇ ਨੇ, ਪੂਜਾ ਜੀ ਜੁੜੇ ਹੋਏ ਨੇ, ਪਰਵਿੰਦਰ ਸਿੰਘ ਜੀ, ਰਾਜਾ ਜੀ, ਐਪਲ ਯੂਜ ਰੈਂਚਲਪਾਲ ਸਿੰਘ ਜੀ, ਸੁਖਮਨੀ ਕੌਰ ਜੀ, ਸੁੱਖ ਸੰਧੂ ਜੀ ਜੁੜੇ ਹੋਏ ਨੇ, ਸਿੰਮੀ ਕੌਰ ਮਾਨ, ਅਮਨ ਤੂਰ, ਸਤਪਾਲ ਸਿੰਘ, ਸਤਨਾਮ ਸੌਖੀ ਜੀ, ਸੁਖਦੀਪ ਸਿੱਧੂ, ਬੇਬੀ ਹਰੀਬਾਨ, ਮੈਂ ਨਹੀਂ ਬੇਬੀ ਕਿਹਾ, ਨਾਮ ਆ ਬੇਬੀ, ਮਾਝਾ, ਹਰੀਬਾਨ ਸਿੰਘ ਜੀ ਅਤੇ ਮਨਿੰਦਰ ਭੁੱਲਰ ਜੀ ਜੁੜੇ ਹੋਏ ਨੇ, ਹੈਪੀ ਬੈਂਸ ਜੀ ਜੁੜੇ ਹੋਏ ਨੇ, ਕਿਆ ਬਸ ਹੈ, ਬੈਂਸ ਬੈਂਸ ਕਰਾ ਦੇਣੀ ਅੱਜ ਆਪਾਂ, ਨਿੰਦਰ ਪੀ ਬੀ 06 ਜੁੜੇ ਹੋਏ ਨੇ ਅਤੇ ਕੁਲਵੰਤ ਸਰਪੰਚ ਜੁੜੇ ਹੋਏ ਨੇ, ਕਿਆ ਬਾਤਾਂ, ਮੈਂ ਕਹਿੰਦਾ ਰੰਗ ਵੱਜੇ ਪਏ ਨੇ। ਅਤੇ ਆਜੋ ਫਿਰ ਰੰਗ ਇੱਦਾਂ ਹੀ ਬੰਨ ਕੇ ਰੱਖਣੇ ਆਪਾਂ, ਨਾਲ ਦੀ ਨਾਲ ਐਂਟਰਟੇਨਮੈਂਟ ਦਾ ਤੜਕਾ ਜਾਰੀ ਰਹੂਗਾ। ਬਸ ਤੁਸੀਂ ਟੈਪ ਟੈਪ ਵਾਲੀ ਹਨੇਰੀ ਬਣਾ ਦਿਉ ਅਤੇ ਇੱਧਰੋਂ ਤਾਂ ਮੈਂ ਕਹਿੰਦਾ ਕਿ ਗੇਅਰ ਬਦਲਣ ਦੀ ਵਾਰੀ ਆਈ ਪਈ ਆ।

0: ਬਿਲਕੁਲ ਜੀ, ਇੱਦਾਂ ਹੀ ਗੀਤਾਂ ਦਾ ਤੜਕਾ ਜਾਰੀ ਰਹੂਗਾ। ਬਣੇ ਰਹੋ ਰੇਡੀਓ ਧਮਾਲ ਦੇ ਨਾਲ। ਧਮਾਲਾਂ ਪੈਂਦੀਆਂ ਰਹਿਣੀਆਂ ਅੱਜ ਦੇ ਸ਼ੋਅ ਦੇ। 2 ਵਜੇ ਤੋਂ ਲੈ ਕੇ 5 ਵਜੇ ਤੱਕ ਫੁੱਲੀ ਅਪ ਐਂਟਰਟੇਨਮੈਂਟ ਕਰਾਂਗੇ, ਫੁੱਲੀ ਇੰਜੋਏ ਕਰਾਂਗੇ। ਬਣੇ ਰਹੋ 92.7 FM ਦੇ ਨਾਲ। ਗਲੈਕਸੀ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਟਰੱਕ ਦੀ ਕੰਸਟਰਕਸ਼ਨ ਦੀ ਬਿਜ਼ਨਸ ਦੀ ਜਾਂ ਘਰ ਦੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਬੜੇ ਘੱਟ ਪ੍ਰਾਈਸ ਦੇ ਵਿੱਚ, ਉਹਦੇ ਲਈ ਜਤਿੰਦਰ ਸਿਧਾਣਾ ਜੀ ਨੂੰ ਮਿਲੋ ਜੀ। 14 ਸਾਲ ਦਾ ਐਕਸਪੀਰੀਅੰਸ ਹੈ, 11 ਵਿਮਨ ਡਰਾਈਵ ਜਾਂ 81 ਮੈਕਸਲ ਸਟਰੀਟ ਤੇ। ਪਲਵਿੰਦਰ ਧਾਲੀਵਾਲ ਜੀ ਨੂੰ ਮਿਲੋ ਸੰਡੇ 12 ਵਜੇ ਤੋਂ ਲੈ ਕੇ 5 ਵਜੇ ਤੱਕ। ਇਹਨਾਂ ਦੀਆਂ ਸਾਰੀਆਂ ਲੋਕੇਸ਼ਨਾਂ ਓਪਨ ਹੁੰਦੀਆਂ, ਬਿਲਕੁਲ ਜੀ, ਗਲੈਕਸੀ ਇੰਸ਼ੋਰੈਂਸ ਦੀਆਂ ਸਾਰੀਆਂ ਲੋਕੇਸ਼ਨਾਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਓਪਨ ਹੁੰਦੀਆਂ ਜੀ। ਮੰਡੇ ਟੂ ਫਰਾਈਡੇ 9 ਤੋਂ 9, ਸੈਟਰਡੇ 10 ਤੋਂ 6। ਸਾਰਾ ਸਟਾਫ ਫੁੱਲੀ ਟ੍ਰੇਨਡ ਆ ਜੀ, ਪੰਜਾਬੀ, ਹਿੰਦੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਅਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਜੇ ਤੁਸੀਂ ਟਰੱਕ ਦੀ ਜਾਂ ਕਾਰ ਦੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਜਾਂ ਘਰ ਦੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਉਹਦੇ ਲਈ ਫਿਰ ਸੰਪਰਕ ਕਰ ਲਓ। ਸੰਪਰਕ ਕਿੱਥੇ ਕਰਨਾ ਜੀ? ਗਲੈਕਸੀ ਇੰਸ਼ੋਰੈਂਸ ਦੀ ਕਿਸੇ ਵੀ ਲੋਕੇਸ਼ਨ ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਰੇਡੀਓ ਧਮਾਲ ਦੇ ਸਾਰੇ ਸਰੋਤਿਆਂ ਨੂੰ ਜਤਿੰਦਰ ਸਿੰਘ ਵਸੀਰ ਵੱਲੋਂ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਨਮਸਤੇ ਵੀ ਅਦਾਫ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਬਹੁਤ ਵਧੀਆ ਮੌਸਮ। ਮੈਂ ਨਾ ਟੱਪ ਟਾਪ ਹੀ ਬਚਾ,
0: ਬਸ ਟੱਪ ਟਾਪ ਹੀ ਰੱਖਣਾ ਆਪਾਂ,
1: ਬਿਲਕੁਲ
0: ਬਿਲਕੁਲ। ਇਹ ਦਿਨ ਰੋਜ਼ ਰੋਜ਼ ਨੀ ਆਉਣੇ।
1: ਹਾਜ਼ਰੀ ਲਵਾਨੇ
0: ਗੁਆਂਢੀ, ਦੇਖ ਲੋ ਤੁਹਾਡਾ ਗੁਆਂਢੀ ਸੌਂਦਾ ਨਾ ਪਿਆ ਹੋਵੇ।
1: ਸ਼ਰਮਾਉਂਦਿਆਂ ਸ਼ਰਮਾਉਂਦਿਆਂ ਨੇੜੇ ਨੇੜੇ ਹੋ ਕੇ,
0: ਹਾਂਜੀ,
1: ਉਹ ਤੁਹਾਡੇ ਘਰ ਖੁਸ਼ੀਆਂ ਦੀ ਕਿਹੜੀ ਉਹ ਪਟਾਰੀ ਏ?
0: ਹਾਂਜੀ,
1: ਤੁਹਾਡੇ ਘਰ ਖੁਸ਼ੀਆਂ ਦੀ ਕਿਹੜੀ ਉਹ ਪਟਾਰੀ ਹੈ? ਹਾਸਿਆਂ ਦੀ ਆਉਂਦੀ ਆਵਾਜ਼ ਵਾਰੀ ਵਾਰੀ ਹੈ।
0: ਕੀ ਬਾਤ ਹੈ!
1: ਸਾਡੇ ਘਰ ਅੱਠੇ ਪੈਰ ਮੁੱਕਦੀ ਲੜਾਈ ਨਹੀਂ, ਸਾਡੇ ਘਰ ਅੱਠੇ ਪੈਰ ਮੁੱਕਦੀ ਲੜਾਈ ਨਹੀਂ, ਖਾਨੇ ਦੀਆਂ ਰੱਜ ਕੇ ਤੇ ਘੱਟ ਵੀ ਕਮਾਈ ਨੀ। ਬੁੜੀ ਮੇਰੀ ਕਿਸੇ ਵੇਲੇ ਜੀਭ ਨਾ ਵਲਦੀ, ਬੁੜੀ ਮੇਰੀ ਕਿਸੇ ਵੇਲੇ ਜੀਭ ਨਾ ਵਲਦੀ, ਖੁਸ਼ੀ ਹੋਵੇ ਗਮ ਹੋਵੇ ਕਦੇ ਵੀ ਨਾ ਟਲਦੀ।
0: ਹਾਂਜੀ,
1: ਬੜਾ ਇਸ ਕੱਲ ਕੱਲ ਤੇ ਟੈ ਟੈ ਤੋਂ ਤੰਗ ਆ।
0: ਹਾਂਜੀ,
1: ਬੜਾ ਇਸ ਕੱਲ ਕੱਲ ਤੇ ਟੈ ਟੈ ਤੋਂ ਤੰਗ ਆ।
0: ਹਾਂਜੀ,
1: ਸੂਰਮਾਵਾਂ ਬਾਹਰ ਘਰ ਸੰਤ ਤੇ ਮਲੰਗ ਆ, ਸੁਣ ਕੇ ਗੁਆਂਢੀ ਗੱਲ ਬੋਲਿਆ।
0: ਹਾਂਜੀ,
1: ਸੁਣ ਕੇ ਗੁਆਂਢੀ ਗੱਲ ਬੋਲਿਆ, ਉਸਦੀਆਂ ਦੁੱਖਾਂ ਉੱਤੇ ਮਾਸਾ ਵੀ ਨਾ ਡੋਲਿਆ।
0: ਹਾਂਜੀ,
1: ਤੇ ਕਹਿਣ ਲੱਗਾ ਸਾਡੀ ਤਾਂ ਨਿਭਦੀ ਏ ਮਸਾਲੀ ਏ, ਰੱਬ ਦੀਆਂ ਰਹਿਮਤਾਂ ਨੇ ਘਰ ਖੁਸ਼ਹਾਲੀ ਏ।
0: ਕੀ ਬਾਤ ਹੈ!
1: ਜਨਾਨੀ ਮੇਰੀ ਮਾਰਦੀ ਏ ਜੁੱਤੀਆਂ ਵਗਾ ਕੇ, ਵਗਾਤੀਆਂ, ਭਲਾ ਹੋਵੇ ਤੁਹਾਡਾ, ਤੁਸੀਂ ਮਾਰਦੇ ਨੀ ਝਾਤੀਆਂ। ਤੇ ਹੱਸਦਾ ਮੈਂ ਜਦੋਂ ਉਸ ਤੋਂ ਨੀ ਵੱਜਦੀ।
0: ਹਾਂਜੀ,
1: ਜਦੋਂ ਜੁੱਤੀ ਵੱਜਦੀ ਨੀ ਨਾ,
0: ਹਾਂ, ਉਦੋਂ ਹੱਸਦਾ।
1: ਹੱਸਦਾ ਵਾ ਮੈਂ ਜਦੋਂ ਉਸ ਤੋਂ ਨੀ ਵੱਜਦੀ, ਵੱਜਦੀ ਏ ਜਦੋਂ ਮੈਨੂੰ ਭਾਬੀ ਤੁਹਾਡੀ ਹੱਸਦੀ।
0: ਅੱਛਾ,
1: ਹਾਂ, ਇਹੋ ਸਾਡੇ ਹਾਸਿਆਂ ਤੇ ਖੁਸ਼ੀਆਂ ਦਾ ਰਾਜ ਏ, ਹਰ ਵੇਲੇ ਆਉਂਦੀ ਜਿਹੜੀ ਤੁਹਾਨੂੰ ਵੀ ਆਵਾਜ਼
0: ਰਾਜ ਆਇਆ।
1: ਸਮਝ ਗਏ ਤੁਸੀਂ ਗਾਣਾ ਲਾਉਣਾ।
0: ਹਾਂਜੀ,
1: ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ।
0: ਓਏ ਓਏ ਓਏ ਓਏ, ਕਿਆ ਬਾਤ ਹੈ! ਲਾਈ ਵੀ ਨਾ ਗਈ ਤੇ ਤੈਥੋਂ ਨਿਭਾਈ ਵੀ ਨਾ ਗਈ, ਅੱਗੇ ਕੀ ਕਹਿੰਦਾ ਹੁੰਦਾ?
1: ਅੱਗੇ ਨੀ ਪਤਾ
0: ਜਾ ਵੱਡੇ ਦੇ ਕੇ ਅੱਗੇ ਗਾਣਾ ਗੁਲਾ ਕੱਢਦੇ ਉਹਨੂੰ ਕਿ ਲਾਈ ਵੀ ਨਹੀਂ ਤੇ ਨਿਭਾਈ ਵੀ ਨਾ ਗਈ।
1: ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ,
0: ਓਏ ਹੋਏ,
1: ਜਹਾਨ ਸਾਨੂੰ ਸੁੱਟਿਆ, ਤੇਰੀ ਮੇਰੀ ਟੁੱਟ ਗਈ ਸੋਹਣਿਆ,
0: ਜਿਵੇਂ ਟੁੱਟਦਾ ਅੰਬਰ ਤੋਂ ਤਾਰਾ। ਇਹ ਦੋ ਗਾਣੇ ਨੀ ਮਿਕਸ ਕਰਤੇ ਕਿਤੇ ਤੁਸੀਂ?
1: ਹਾਂਜੀ,
0: ਇਹ ਦੋ ਗਾਣੇ ਤਾਂ ਨੀ ਮਿਕਸ ਹੋ ਗਏ?
1: ਨਹੀਂ, ਇੱਕੋ ਹੀ ਗਾਣਾ।
0: ਇਹ ਉਹੀ ਆ ਸੁਖਵਿੰਦਰ ਸਿੰਘ ਦਾ ਜਿਹੜਾ ਗਾਣਾ ਸੀਗਾ, ਸ਼ਾਹਰੁਖ ਖਾਨ ਦੀ ਮੂਵੀ ਚ
1: ਬਣ ਗਈ ਗੱਲ।
0: ਬਸ ਬਸ ਫਿਰ ਆਪਾਂ ਪਹੁੰਚ ਗਏ ਉੱਥੇ ਜੀ, ਪਹੁੰਚ ਗਏ ਹਾਂ। ਓਕੇ ਜੀ, ਧੰਨਵਾਦ ਜੀ।
1: ਚੰਗਾ ਜੀ, ਮਿਹਰਬਾਨੀ, ਫਿਰ ਮਿਲਦੇ ਹਾਂ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਧੰਨਵਾਦ ਜੀ।
1: ਸੋਮਵਾਰ ਪ੍ਰੋਗਰਾਮ ਕਰਨਾ ਕਿ ਛੁੱਟੀ ਆ?
0: ਮੰਡੇ ਤਾਂ ਕਰਾਂਗੇ,
1: ਮੰਡੇ ਥੈਂਕਸਗਿਵਿੰਗ ਡੇ ਦੀ ਛੁੱਟੀ ਆ।
0: ਅਰੇ ਆਪਾਂ ਫਿਰ ਵੀ ਆ ਜਾਣਾ ਧੱਕੇ ਜੇ ਨਾਲ, ਆਪਾਂ ਚਾਬੀ ਲੈ ਲਈ, ਆਪਾਂ ਫਿਰ ਵੀ ਆ ਜਾਣਾ। ਮੰਡੇ ਦੀ ਵੈਸੇ ਛੁੱਟੀ, ਆਪਾਂ ਆਉਣਾ ਆ। ਬਿਲਕੁਲ ਜੀ, ਐਂਟਰਟੇਨਮੈਂਟ ਦਾ ਤੜਕਾ ਜਾਰੀ ਰਹੂਗਾ ਤੇ ਆਟੋ ਗਲਾਸ ਸ਼ਾਪ ਦੀ ਲੋਕੇਸ਼ਨ ਚੇਂਜ ਹੋ ਚੁੱਕੀ ਹੈ ਜੀ, 484 ਸੈਂਡ ਮਿਲ ਰੋਡ ਤੇ ਨਵੀਂ ਲੋਕੇਸ਼ਨ ਆ ਚੁੱਕੀ ਹੈ, 204-430-8138 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਟਾਊਨ ਆਟੋ ਬੋਡਿੰਗ, ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, 64 ਸਾਲਟ ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, 204-421-1300 ਦੇ ਉੱਤੇ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ MPA ਦਾ ਕਲੇਮ ਡਾਇਰੈਕਟ ਡੀਲ ਕਰਦੇ ਨੇ, ਜਿਹੜਾ MPA ਦੇ ਕਲੇਮ ਦੇ ਨਾਲ, ਤੇ ਤੁਸੀਂ ਟਾਊਨ ਆਟੋ ਬੋਡਿੰਗ ਨੂੰ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਪ੍ਰੋ ਟਾਊਨ ਆਟੋ ਬੋਡਿੰਗ ਐਂਡ ਗਲਾਸ, 146 ਇਜ਼ਾਬੇਲ ਸਟਰੀਟ ਦੇ ਉੱਤੇ ਨੇ, 204-421-1302 ਦੇ ਉੱਤੇ ਸੰਪਰਕ ਕਰ ਸਕਦੇ ਹੋ। ਨੰਬਰ ਦੁਆਰਾ ਨੋਟ ਕਰ ਲਓ, 204-421-1302 ਦੇ ਉੱਤੇ। ਕਿਉਂ? ਕਿਉਂਕਿ ਡਾਇਰੈਕਟ ਡੀਲ ਕਰਦੇ ਨੇ ਜੀ MPI ਦੇ ਕਿਸੇ ਵੀ ਕਲੇਮ ਦੇ ਨਾਲ, ਕੋਈ ਵੀ ਕਲੇਮ ਹੋਵੇ ਡਾਇਰੈਕਟ ਡੀਲ ਕਰਦੇ ਨੇ, ਚਾਹੇ ਐਕਸੀਡੈਂਟ ਕਲੇਮ ਹੋ, ਚਾਹੇ ਹਿਲ ਕਲੇਮ ਹੋਵੇ, ਚਾਹੇ ਗਲਾਸ ਕਲੇਮ ਹੋਵੇ। ਬਿਲਕੁਲ ਜੀ, ਤੁਹਾਡੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ, ਜਾਂ ਪਿੱਛੋਂ ਜੋ ਗੱਡੀ ਕੋਈ ਠੋਕ ਗਿਆ, ਜਾਂ ਗੱਡੀ ਕਿਤੇ ਸਲਿਪ ਸਲੁਪ ਹੋ ਗਈ ਆ, ਟੁੱਟ ਭੱਜ ਹੋ ਗਈ ਆ, ਤੁਸੀਂ ਗੱਡੀ ਨੂੰ ਡਿਟੋ ਪਹਿਲਾਂ ਕੋਈ ਬਣਾਉਣਾ ਚਾਹੁੰਦੇ ਹੋ, ਰਿਪੇਅਰ ਕਰਾਉਣਾ ਚਾਹੁੰਦੇ, ਸਰਵਿਸ ਕਰਾਉਣਾ ਚਾਹੁੰਦੇ ਹੋ, ਤਾਂ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਵਿਜ਼ਿਟ ਕਰੋ ਜੀ। ਜਿਨ੍ਹਾਂ ਦਿਨ ਤੁਹਾਡੀ ਗੱਡੀ ਰਿਪੇਅਰ ਹੋ ਗਈ, ਉਹਨਾਂ ਦਿਨ ਵਾਸਤੇ ਆਪਣੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਜੇ ਤੁਹਾਡੇ ਕੋਲ ਰੈਂਟਲ ਗੱਡੀ ਇਨਕਲੂਡ ਨਹੀਂ ਹੈਗੀ, ਤਾਂ ਵੀ ਘਬਰਾਉਣਾ ਨਹੀਂ, ਇੰਸ਼ੋਰੈਂਸ ਵਿੱਚ ਜੇ ਰੈਂਟਲ ਗੱਡੀ ਹੈ ਨਹੀਂ, ਤੁਹਾਨੂੰ ਆਪਣੀ ਗੱਡੀ ਯੂਜ਼ ਕਰਨ ਵਾਸਤੇ ਦੇਣਗੇ। ਬਸ ਸ਼ਰਤ ਇਹ ਆ, ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ। ਬਿਲਕੁਲ ਜੀ, ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਜੀ। ਫਿਰ ਨੰਬਰ ਨੋਟ ਕਰ ਲਓ, 204-421-1302 ਦੇ ਉੱਤੇ ਤੁਸੀਂ ਪ੍ਰੋ ਟਾਊਨ ਆਟੋਬੋਡੀ ਐਂਡ ਗਲਾਸ ਵਿਜ਼ਿਟ ਕਰ ਸਕਦੇ ਹੋ, 146 ਇਜ਼ਾਬੇਲ ਸਟਰੀਟ ਦੇ ਉੱਤੇ ਸੰਪਰਕ ਕਰ ਸਕਦੇ ਹੋ, ਜਾਂ 204-421-1302 ਦੇ ਉੱਤੇ ਸੰਪਰਕ ਕਰਕੇ ਤੁਸੀਂ ਪ੍ਰੋ ਟਾਊਨ ਆਟੋਬੋਡੀ ਐਂਡ ਗਲਾਸ ਦੀਆਂ ਸਰਵਿਸ ਲੈ ਸਕਦੇ ਹੋ, ਜਾਂ ਟਾਊਨ ਆਟੋਬੋਡੀ ਵਿਜ਼ਿਟ ਕਰ ਲਓ 64 ਸਾਲਟਰ ਸਟਰੀਟ ਦੇ ਉੱਤੇ, 204-421-1302 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਰਾਈਸੀਪੀ ਕਾਊਂਟੀ ਨਾਲ ਸੇਵਾਵਾਂ ਜੇ ਤੁਸੀਂ ਲੈਣਾ ਚਾਹੁੰਦੇ ਹੋ, ਤਾਂ ਰਾਈਸੀਪੀ ਕਾਊਂਟੀ ਦੀਆਂ ਸੇਵਾਵਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਚਾਹੇ GST ਫਿਲਿੰਗ ਕਰਾਉਣੀ ਹੋਵੇ, ਬੁੱਕ ਕੀਪਿੰਗ ਸਰਵਿਸ ਚਾਹੀਦੀ ਹੋਵੇ, CRA ਆਡਿਟ ਦੇ ਵਿੱਚ ਸਪੋਰਟ ਚਾਹੀਦੀ ਹੋਵੇ, ਇਕੱਲੀ ਇਕੱਲੀ ਫਾਈਲ ਤੁਹਾਡੇ ਬਿਜ਼ਨਸ ਦੀ ਰਿਵਿਊ ਕਰਾਈ ਜਾਂਦੀ ਹੈ, ਇਕੱਲੀ ਇਕੱਲੀ ਹਿਸਟਰੀ ਤੁਹਾਡੇ ਸਾਹਮਣੇ ਹੁੰਦੀ ਆ, ਉਹਦੇ ਲਈ ਫਿਰ ਜੀਵਨ ਭੁੱਲਰ ਜੀ ਨਾਲ ਸੰਪਰਕ ਕਰਨਾ ਪੈਣਾ। ਬਿਲਕੁਲ ਜੀ, 13 ਸਾਲ ਦਾ ਐਕਸਪੀਰੀਅੰਸ ਹੈ ਜੀਵਨ ਭੁੱਲਰ ਜੀ ਨੂੰ। ਸੋ ਜੇ ਤੁਸੀਂ RICP ਕਾਊਂਟੀ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, 204-509-0029 'ਤੇ ਸੰਪਰਕ ਕਰ ਸਕਦੇ ਹੋ, ਜਾਂ 15 ਬਾਈ ਲੋਗਨ ਐਵੇਨਿਊ ਤੁਸੀਂ ਵਿਜ਼ਿਟ ਕਰ ਸਕਦੇ ਹੋ।

0: ਬਿਲਕੁਲ ਜੀ, ਇੰਟਰਟੇਨਮੈਂਟ ਦਾ ਤੜਕਾ ਜਾਰੀ ਰਹੂਗਾ। ਕਾਲਰ ਆਪਣੇ ਨਾਲ ਤਿੰਨ ਜੁੜ ਚੁੱਕੇ ਨੇ, ਵਾਰੋ ਵਾਰੀ ਆਪਾਂ ਤਿੰਨੇ ਕਾਲਾਂ ਅਟੈਂਡ ਕਰਦੇ ਜੀ। ਫਸਟ ਕਾਲਰ ਲੈ ਲਈ ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਾਲ ਮਿਸ ਹੋ ਚੁੱਕੀ ਹੈ, ਸੈਕਿੰਡ ਕਾਲਰ ਲੈ ਲਈ ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਕਾਜ਼ੀ ਭਾਈ।
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਆ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
1: ਮੈਂ ਇੱਕ ਗਾਣਾ ਲਾਦਾ।
0: ਹਾਂਜੀ ਹਾਂਜੀ, ਕਿਹੜਾ ਗਾਣਾ ਸੁਣਨਾ ਜੀ?
1: ਬੱਬੂ ਮਾਨ ਦਾ ਲਾ ਦੇ ਯਾਰ, ਦਿਲ ਤਾਂ ਪਾਗਲ ਹੈ।
0: ਅੱਛਾ, ਬੱਬੂ ਮਾਨ ਦਾ ਦਿਲ ਤੋਂ ਪਾਗਲ ਹੈ। ਦੋ ਘੜੀਆਂ ਰੋਕੇ ਚੁੱਪ ਕਰ ਜੂ।
1: ਹਾਂਜੀ ਹਾਂਜੀ,
0: ਕਾਹ ਤੋਂ ਸਾਈਡ ਦੇ ਹੋਏ ਫਿਰਦੇ ਆ? ਕਿਹੜੀ ਗੱਲ ਦਿਲ ਤੇ ਲਾ ਲਈ?
1: ਵੈਸੇ ਬਾਈ ਕੰਮ ਤੇ ਜਾ ਰਹੇ ਸੀ, ਹੁਣੇ ਲਾ ਦੇ ਬਾਈ।
0: ਅੱਛਾ ਜੀ, ਹੁਣੇ ਲਾ ਦਿੰਨੇ ਆ ਜੀ। ਕੰਮ ਤੇ ਜਾਂਦੇ ਜਾਂਦੇ ਨੂੰ ਸੁਣਾ ਦੇਣਾ, ਆਪਾਂ ਟੈਨਸ਼ਨ ਨਹੀਂ ਲੈਣੀ।
1: ਹਾਂਜੀ ਬਾਈ, ਧੰਨਵਾਦ ਬਾਈ।
0: ਓਕੇ ਜੀ, ਓਕੇ ਜੀ, ਓਕੇ ਜੀ। ਨੈਕਸਟ ਕਾਲ ਲੈ ਲਈਏ ਜੀ, ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਾਲ ਮਿਸ ਹੋ ਚੁੱਕੀ ਹੈ ਜੀ, 204-780-8881 ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਤੇ ਵੀਰ ਇਸ ਤੋਂ ਪਹਿਲਾਂ ਕੰਮ ਤੇ ਪਹੁੰਚੇ, ਇਹਦਾ ਵੀ ਇਹ ਗਾਣਾ ਆਪਾਂ ਜ਼ਰੂਰ ਪਲੇ ਕਰ ਦਈਏ, ਤੇ ਬਾਕੀ ਦੀਆਂ ਵੀ ਤੁਹਾਡੀਆਂ ਫਿਰ ਮੈਸੇਜ ਜਿਹੜੀਆਂ ਆ ਚੁੱਕੀਆਂ ਬੈਕ ਟੂ ਬੈਕ ਆਪਾਂ ਪਲੇ ਕਰਦੇ ਹਾਂ। ਬਣੇ ਰਹੋ ਰੇਡੀਓ ਧਮਾਲ ਦੇ ਨਾਲ।

0: ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਕਾਲਰ ਆਪਾਂ ਅਟੈਂਡ ਕਰ ਲਈਏ ਜੀ ਰੇਡੀਓ ਤੋਂ। ਮਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਾਲ ਮਿਸ ਹੋ ਚੁੱਕੀ, ਆਈ ਡੋਂਟ ਨੋ ਕਿਉਂ ਜਦੋਂ ਕਾਲ ਚੱਕਣ ਲੱਗਦੀ ਉਦੋਂ ਮਿਸ ਹੋ ਜਾਂਦੀ ਹੈ ਜੀ। 204-780-8180 ਸਾਡੇ ਨਾਲ ਤੁਸੀਂ ਗੱਲਬਾਤ ਦੁਬਾਰਾ ਸਾਂਝੀ ਕਰ ਸਕਦੇ ਹੋ ਤੇ ਰਾਜ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਨਵੇਂ ਘਰ ਦੀ ਮੋਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ। ਬਿਲਕੁਲ ਜੀ, 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਰੈਜੀਡੈਂਟ ਤੇ ਕਮਰਸ਼ੀਅਲ ਮੋਰਗੇਜ ਦੇ ਮਾਹਿਰ ਨੇ। 204-963-8484 ਤੇ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਦੇ ਵਾਈਫ ਵੀ ਰੀਅਲਸਟੇਟ ਦਾ ਕੰਮ ਕਰਦੇ ਨੇ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਰੁਪਿੰਦਰ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-94 ਤੇ ਸੰਪਰਕ ਕਰ ਸਕਦੇ ਹੋ ਤੇ ਮੈਨੂਫੈਕਚਰਿੰਗ ਕਾਰਟਿਕ ਫਲੋਰਿੰਗ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਜੀ। ਜੇ ਤੁਸੀਂ ਹਾਰਵੁੱਡ ਕਾਰਪਟ ਲਿਮਿਟਿੰਗ ਫਲੋਰਿੰਗ ਲਵਾਉਣਾ ਚਾਹੁੰਦੇ ਹੋ, ਘਰ ਦੇ ਵਿੱਚ ਫਲੋਰਿੰਗ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤੇ ਐਸਟੀਮੇਟ ਲਵਾਉਣਾ ਚਾਹੁੰਦੇ ਹੋ ਵੀ ਫ੍ਰੀ ਦੇ ਵਿੱਚ, ਉਹਦੇ ਲਈ ਫਿਰ ਤੁਹਾਨੂੰ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਪਊਗਾ ਜੀ। ਸੈਮ ਪੰਧੀਰ ਜੀ ਨਾਲ ਗੱਲਬਾਤ ਕਰ ਲਓ, ਮੈਨੂਫੈਕਚਰਿੰਗ ਕਾਰਪਟਿੰਗ ਫਲੋਰਿੰਗ ਵਾਲਿਆਂ ਨਾਲ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ ਤੇ। ਸੈਮ ਪੰਧੀਰ ਜੀ ਦਾ ਨੰਬਰ ਨੋਟ ਕਰ ਲਓ, 204-229-2028 ਦੇ ਉੱਤੇ ਸੰਪਰਕ ਕਰ ਸਕਦੇ ਹੋ ਜਾਂ 1069 ਨੋਟੀ ਟਾਈਮ ਵਿਜ਼ਿਟ ਕਰ ਸਕਦੇ ਹੋ। MDF ਟਾਇਰ ਵੱਲੋਂ ਨਵੇਂ ਤੇ ਯੂਜ਼ਰ ਟਰੱਕ ਟੇਲਰ ਟਾਇਰਾਂ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ। 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਕਰਕੇ ਦਿੰਦੇ ਆ। 251 ਓਕ ਪੁਆਇੰਟ ਹਾਈਵੇ ਤੇ ਕਾਸ਼ ਤੇ ਰਣਦੀਵੀਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ, ਕਾਸ਼ ਤੇ ਰਣਦੀਵੀਰੇ ਨਾਲ ਸੰਪਰਕ ਕਰਨ ਲਈ 204-583-8880 ਦੇ ਉੱਤੇ ਸੰਪਰਕ ਕਰ ਸਕਦੇ ਹੋ। ਕਾਲਰ ਆਪਣੇ ਜੁੜ ਚੁੱਕੇ ਨੇ ਰੇਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਜਰੂਰ ਸੁਣਾਂਗੇ ਆਪਾਂ। ਓਕੇ ਜੀ, ਥੈਂਕ ਯੂ ਸੋ ਮਚ ਜੀ। ਨੈਕਸਟ ਕਾਲਰ ਲੈ ਲਈ ਜੀ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: An inmate at Sedinay Correctional Center. Relay calls are prohibited. This call is subject to recording and monitoring. Press 1 to accept the call. To deny this call, press 2. 3 to block all. Thank you for using Tellmate.
0: Hello?
3: ਕੀ ਹਾਲ
0: ਪ੍ਰਧਾਨ? ਵਧੀਆ ਵਧੀਆ ਵੀਰੇ, ਤੁਸੀਂ ਦੱਸੋ ਕਿਵੇਂ ਹੋ? ਹਾਂਜੀ ਹਾਂਜੀ ਹਾਂਜੀ, ਹੁਕਮ ਕਰੋ। ਕੁਲਵਿੰਦਰ ਸੋਹੀ ਦਾ ਪਿਸਤੌਲ। ਓਕੇ ਜੀ, ਨੈਕਸਟ।
3: ਦੋ ਚੀਮੇ ਬਾਈ ਦੇ ਲਾਉਣੇ
0: ਆ। ਓਕੇ, ਇੱਕ ਚੀਮੇ ਬਾਈ ਦਾ ਕਿਹੜਾ ਆ?
3: ਇੱਕ ਪੁਲਿਸ ਦਾ, ਇੱਕ ਕਾਟਲ ਜਿਹੜਾ ਪੱਕੇ ਚਲਾਉਂਦੇ।
0: ਓਕੇ ਓਕੇ, ਇੱਕ ਪੁਲਿਸ ਐਡ ਕੀਤਾ ਹੈ ਤੇ ਦੂਜਾ ਤਾਂ ਆਪਾਂ ਲਾਉਣੇ ਨੇ ਅੱਗੇ ਵੀ।
3: ਕਾਟਲ ਲਾ
0: ਦਿਓ। ਓਕੇ ਜਰੂਰ,
3: ਪਹਿਲਾਂ ਲਾ ਦਈਏ।
0: ਓਕੇ ਬ్రో, ਲਾ ਦਿੰਨੇ। ਓਕੇ ਓਕੇ ਜੀ, ਨੈਕਸਟ ਕਾਲਰ ਲੈ ਲਗੇ ਜੀ ਰੇਡੀਓ ਤੋਂ ਮਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ, ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ।
4: ਉੱਚੀ ਬੋਲ।
5: ਮੇਰਾ ਨਾਮ ਅਰਮਾਨ ਅਤੇ ਮੈਂ 9 ਸਾਲਾਂ ਦਾ ਹਾਂ।
0: ਅੱਛਾ, 9 ਸਾਲਾਂ ਦੇ ਹੋ, ਕੀ ਬਾਤ ਹੈ ਜੀ। ਹੁਕਮ ਕਰੋ ਜੀ, ਕੀ ਸੁਣਨਾ ਚਾਹੁੰਦੇ ਹੋ?
4: ਗਾਣਾ ਦੱਸ।
5: ਦਾਦੇ ਪੋਤੀ ਦੀ ਯਾਰੀ।
0: ਹਾਂਜੀ,
5: ਦਾਦੇ ਪੋਤੇ ਦੀ ਯਾਰੀ।
0: ਅੱਛਾ, ਦਾਦੇ ਪੋਤੇ ਦੀ ਯਾਰੀ, ਸਭ ਤੋਂ ਸੋਹਣੀ ਯਾਰ ਉਹ ਦਾਦੇ ਪੋਤੇ ਦੀ ਯਾਰੀ, ਕਿਆ ਬਾਤ ਹੈ ਜੀ, ਜਰੂਰ ਸੁਣਾਂਗੇ ਜੀ। ਦਾਦੇ ਨੂੰ ਪਿਆਰ ਕਰਦੇ ਹੋ ਪੂਰਾ ਫਿਰ?
4: ਹਾਂ, ਨਾਲ ਹੀ ਹੈ ਮੇਰੇ।
5: ਅੱਛਾ, ਨਾਲ ਹੀ ਆ ਮੇਰੇ।
0: ਅੱਛਾ, ਦਾਦਾ ਜੀ ਨਾਲ ਨੇ, ਫਿਰ ਦਾਦਾ ਜੀ ਨੂੰ ਆਈ ਲਵ ਯੂ ਕਹਿ ਦੋ ਕਿ ਦਾਦਾ ਜੀ ਆਈ ਲਵ ਯੂ ਟੂ ਮੱਚ।
5: ਦਾਦਾ ਜੀ ਆਈ ਲਵ ਯੂ ਟੂ ਮੱਚ।
0: ਆਏ ਹਾਏ ਹਾਏ, ਕਿਆ ਬਾਤ ਹੈ ਜੀ। ਓਕੇ ਜੀ, ਫਿਰ ਇੰਜੋਏ ਕਰਦੇ ਆਪਾਂ ਗਾਣਾ, ਦਾਦਾ ਜੀ ਦੇ ਨਾਲ ਇੰਜੋਏ ਕਰੋ ਗਾਣਾ। ਓਕੇ ਜੀ, ਬਾਏ ਬਾਏ
5: ਬਾਏ
0: ਬਾਏ। ਨੈਕਸਟ ਕਾਲਰ ਲੱਗੀ ਸੀ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ ਹੈਲੋ ਹੈਲੋ, ਤੁਹਾਡੀ ਵਾਈ ਕਲੀਅਰ ਨਹੀਂ ਆ ਰਹੀ, ਆ ਤਾਂ ਰਹੀ ਆ। ਹਾਂਜੀ ਹਾਂਜੀ, ਕਿੰਗਰਾ ਸਾਹਿਬ। ਹਾਂਜੀ ਹਾਂਜੀ ਹਾਂਜੀ, ਜਰੂਰ ਲਾਉਂਦੇ ਹਾਂ ਜੀ। ਹਾਂਜੀ ਹਾਂਜੀ, ਲਿਸਟ ਤੇ ਆ ਜੀ ਓਲਰੇਡੀ। ਓਕੇ ਜੀ, ਧੰਨਵਾਦ ਜੀ। ਬਿਲਕੁਲ ਜੀ, ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਆਈਆਂ ਤੇ ਬੈਕ ਟੂ ਬੈਕ ਜਿੱਦਾਂ ਜਿੱਦਾਂ ਫਰਮਾਇਸ਼ਾਂ ਆਈਆਂ ਤੇ ਉਦੋਂ ਉਦਾਂ ਹੀ ਆਪਾਂ ਪੂਰੀਆਂ ਕਰਦੇ ਰਵਾਂਗੇ ਜੀ ਤੇ ਸਾਰੇ ਗਾਣੇ ਪਲੇ ਕਰਾਂਗੇ ਕਿਉਂਕਿ 3 ਵਜੇ ਨੇ ਹਲੇ ਤੇ 5 ਵਜੇ ਤੱਕ ਸ਼ੋਅ ਆ। ਜਿੰਨੀਆਂ ਵੀ ਤੁਹਾਡੀਆਂ ਡਿਮਾਂਡਸ ਆ ਚੁੱਕੀਆਂ ਸਾਰੇ ਗਾਣੇ ਲੱਗਣਗੇ ਜੀ ਵਾਰੋ ਵਾਰੀ ਬਣੇ ਨੂੰ ਰੇਡੀਓ ਧਮਾਲ ਦੇ ਨਾਲ। ਬਿਲਕੁਲ ਜੀ, ਰੇਡੀਓ ਧਮਾਲ ਤੇ ਧਮਾਲਾਂ ਪੈਂਦੀਆਂ ਰਹਿਣੀਆਂ ਤੇ ਨੈਕਸਟ ਕਾਲਰ ਵੀ ਲੈ ਲਈਏ ਰੇਡੀਓ ਧਮਾਲ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
6: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਹੋਰ ਠੀਕ ਠਾਕ ਹੋ ਜੀ?
0: ਵਧੀਆ ਵਧੀਆ। ਤੁਹਾਡੀ ਆਵਾਜ਼ ਬਹੁਤ ਸਾਫ਼ ਆ ਰਹੀ ਆ, ਆਹ ਪਹਿਲੀਆਂ ਦੋ ਕਾਲਾਂ ਦੀ ਸਾਨੂੰ ਆਵਾਜ਼ ਨਹੀਂ ਸਾਫ਼ ਆਈ।
6: ਠੀਕ ਹੈ ਜੀ, ਠੀਕ ਹੈ। ਹੋਰ ਸੁਣਾਓ, ਸਿੱਧਾ ਕਿਵੇਂ ਜੀ? ਵਧੀਆ ਚੱਲੀ ਜਾਂਦਾ?
0: ਵਧੀਆ ਵਧੀਆ, ਚੜ੍ਹਦੀ ਕਲਾ ਜੀ, ਨਜ਼ਾਰੇ ਵੱਜੇ ਪਏ ਨੇ।
6: ਵਧੀਆ, ਬਾਬੇ ਦੀ ਕਿਰਪਾ ਚਾਹੀਦੀ ਅੱਜ ਨਾ ਜੀ। ਕੁਲਵੰਤ ਸਰਪੰਚ ਦਾ ਜਨਮ ਦਿਨ ਹੈ ਜੀ।
0: ਅਰੇ ਵਾਹ ਵਾਹ,
6: ਰੇਡੂਏ ਰਾਹੀਂ ਉਹਨਾਂ ਨੂੰ ਵੈਸਪਰ ਨਹੀਂ ਕਹਿੰਦਾ ਸੀਗਾ ਜੀ।
0: ਅਰੇ ਕਿਆ ਬਾਤ ਹੈ ਜੀ, ਫਿਰ ਤਾਂ
6: ਸਰਪੰਚ ਸਾਹਿਬ ਜੇ ਤੁਸੀਂ ਰੇਡੂਆ ਸੁਣਦੇ ਹੋ ਤਾਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ।
0: ਬਿਲਕੁਲ ਬਿਲਕੁਲ, ਬਣਦੀਆਂ ਨੇ ਤੇ ਅੱਜ ਫਿਰ ਪਾਰਟੀ ਵੀ ਬਣਦੀ ਹੈ ਸਰਪੰਚ ਸਾਹਿਬ ਵੱਲੋਂ।
6: ਹਾਂਜੀ ਬਣਦੀ ਹੈ ਜੀ, ਬਿਲਕੁਲ ਜੀ, ਬਣਾਵਾਂਗੇ ਜੀ।
0: ਬਿਲਕੁਲ ਬਿਲਕੁਲ, ਤੇ ਆਪਣੇ ਸਾਰਿਆਂ ਵੱਲੋਂ ਹੈਪੀ ਬਰਥਡੇ ਉਹਨਾਂ ਨੂੰ ਜੀ।
6: ਥੈਂਕ ਯੂ ਜੀ, ਥੈਂਕ ਯੂ। ਤੇ ਆਪਣਾ ਸੌਂਗ ਲਾ ਦੋਗੇ ਜੀ ਇੱਕ?
0: ਹਾਂਜੀ ਹਾਂਜੀ, ਕਿਹੜਾ ਗਾਣਾ ਸੁਣਨਾ ਜੀ?
6: ਤਿੰਨ ਰੰਗ ਨਹੀਂ ਲੱਭਣੇ ਬੀਬਾ।
0: ਆ ਕਿਆ ਬਾਤ ਹੈ ਜੀ, ਮੇਲਾ ਲੁੱਟ ਕੇ ਲੈ ਗਏ ਅੱਜ ਤੁਸੀਂ ਆ ਗਾਣਾ ਕਹਿ ਕੇ।
6: ਹਾਂਜੀ,
0: ਤਿੰਨ ਰੰਗ ਨਹੀਂ ਲੱਭਣੇ।
6: ਹਾਂਜੀ ਹਾਂਜੀ,
0: ਬਿਲਕੁਲ ਜੀ, ਜਰੂਰ ਲਾਵਾਂਗੇ।
6: ਠੀਕ ਹੈ ਜੀ, ਥੈਂਕ ਯੂ।
0: ਓਕੇ ਜੀ, ਧੰਨਵਾਦ ਜੀ। ਲਓ ਜੀ, ਕਾਫੀ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਜੁੜ ਚੁੱਕੀਆਂ ਤੇ ਟਾਈਮ ਆ ਗਿਆ ਹੁਣ ਸਾਰੀਆਂ ਜਿੱਦਾਂ ਜਿੱਦਾਂ ਫਰਮਾਇਸ਼ ਆਈ ਹੈ ਤੇ ਉਦੋਂ ਦਾ ਹੀ ਆਪਾਂ ਜਿਹੜੇ ਲਾਈਨ ਦੇ ਵਿੱਚ ਗਾਣੇ ਸੁਣਾਂਗੇ ਤੇ ਉਮੀਦ ਕਰਦੇ ਹਾਂ ਤੁਸੀਂ ਅੱਜ ਦਾ ਪ੍ਰੋਗਰਾਮ ਬਹੁਤ ਇੰਜੋਏ ਕਰੋਗੇ ਤੇ ਗੱਲਾਂ ਗੋਰੀਆਂ ਦੇ ਵਿੱਚ ਟੋਏ ਤੇ ਗੁੱਡੀਆਂ ਪਟੋਲੇ ਕਹਿੰਦੇ ਗੁਰਨਾਮ ਭੁੱਲਰ ਦਾ ਫਿਰ ਟੋਚਨਾ ਦਾ ਜੱਟ ਵੀ ਸ਼ੌਕੀਨ ਜੋ ਮੁੱਢ ਤੋਂ ਤੇ ਦਿਲ ਉੱਡਜੂ ਕਰਦਾ ਤੇ ਫਿਰ ਜਿਹੜਾ ਕੁਲਵਿੰਦਰ ਦਾ ਕਹਿੰਦੇ ਪਿਸਟਲ ਆ ਤੇ ਫਿਰ ਉਦੋਂ ਬਾਅਦ ਪੁਲਿਸ ਗਾਣਾ ਚੀਮੇ ਬਾਈ ਦਾ ਤੇ ਇੱਕ ਹੋਰ ਚੀਮੇ ਬਾਈ ਦਾ ਗਾਣਾ ਪਲੇ ਕਰਾਂਗੇ ਫਿਰ ਉਸ ਤੋਂ ਬਾਅਦ ਹਰਭਜਨ ਮਾਨ ਦਾ ਯਾਰੀ ਦਾਦੇ ਪੋਤੇ ਦੀ ਤੇ ਉਸ ਤੋਂ ਬਾਅਦ ਇੱਕ ਹੋਰ ਗੀਤ ਆ ਗਿਆ ਜੀ ਤਿੰਨ ਰੰਗ ਨਹੀਂ ਲੱਭਣੀ ਬੀਬਾ। ਬਿਲਕੁਲ ਜੀ, ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਆਪਾਂ ਪੂਰੀਆਂ ਕਰਦੇ ਹਾਂ ਤੇ ਬਹੁਤ ਜਿਹੜੀਆਂ ਟਿਕਟਾਂ ਦੇ ਉੱਤੇ ਫਰਮਾਇਸ਼ਾਂ ਆ ਚੁੱਕੀਆਂ ਉਹ ਵੀ ਆਪਾਂ ਚੱਕ ਲੈਣੀਆਂ ਬਹੁਤ ਜਲਦ, ਉਹ ਵੀ ਆਪਾਂ ਪੂਰੀਆਂ ਕਰਾਂਗੇ ਬੰਨੇ ਨੂੰ ਰੇਡੀਓ ਧਮਾਲ ਦੇ ਨਾਲ ਤੇ ਇੰਜੋਏ ਕਰਦੇ ਰਹੋ ਅੱਜ ਦਾ ਸ਼ੋਅ ਗੱਲਾਂ ਗੋਰੀਆਂ ਦੇ ਵਿੱਚ ਟੋਏ।

ਜਿੱਦਾਂ ਜਿੱਦਾਂ ਤੁਹਾਡੀਆਂ ਫਰਮੈਸ਼ਾਂ ਆ ਚੁੱਕੀਆਂ ਅਤੇ ਨਾਲ ਦੀ ਨਾਲ ਉਸੇ ਤਰ੍ਹਾਂ ਲਿਸਟ 'ਤੇ ਗੀਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਅਤੇ ਉਸ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਜਾਣਕਾਰੀ ਸਾਂਝੀ ਕਰ ਦਈਏ। ਫੋਕਸ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਲਾਈਵ ਡਿਜੀਬਿਲਟੀ ਕ੍ਰਿਟੀਕਲ ਸੁਪਰਵਿਜ਼ਡ ਵਿਜ਼ਟਰ ਇੰਸ਼ੋਰੈਂਸ, RRSP, TFSA, RESP, ਕਮਰਸ਼ੀਅਲ ਮੋਰਗੇ ਦੇ ਮਾਹਿਰ ਨੇ ਜੀ ਵੀਰਿੰਦਰ ਸਿੰਘ ਬਹਿਲ ਜੀ, 204-230-4043 'ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ 204-688-5852 ਦੇ ਉੱਤੇ। ਬਿਲਕੁਲ ਜੀ, 100 ਮਿਡਲ ਡਰਾਈਵ ਮੰਡੇ ਟੂ ਸੈਟਰਡੇ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਮਿਲ ਸਕਦੇ ਹੋ ਸਿਰਫ ਇੱਕ ਵੀਰਵਾਰ ਦਾ ਦਿਨ ਛੱਡ ਕੇ। ਬਿਲਕੁਲ ਜੀ, ਵੀਰਵਾਰ ਦਾ ਦਿਨ 99 ਸਕੇ ਫਿਲ ਡਰਾਈਵ ਦੇ ਉੱਤੇ ਸਾਊਥ ਦੇ ਕਲਾਇੰਟਸ ਦੇ ਲਈ ਸਪੈਸ਼ਲ ਰੱਖਿਆ ਹੋਇਆ ਉਹਨਾਂ ਨੇ। ਬਾਕੀ ਦਾ ਦਿਨ ਮੰਡੇ ਟੂ ਸੈਟਰਡੇ 100 ਮਿਡਲ ਡਰਾਈਵ 'ਤੇ ਤੁਸੀਂ ਮਿਲ ਸਕਦੇ ਹੋ। ਅਤੇ ਗੰਡੂ ਆਟੋ ਸੇਲ ਵਾਲਿਆਂ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ, ਯੂਜ਼ਡ ਕਾਰਾਂ ਦੇ ਉੱਤੇ, ਵੈਨਾਂ ਦੇ ਉੱਤੇ ਅਤੇ SUV ਦੇ ਉੱਤੇ। ਬਿਲਕੁਲ ਜੀ, ਜੇ ਚਾਹੁੰਦੇ ਹੋ ਤੁਸੀਂ ਹੁਣ ਸਰਦੀਆਂ ਆਉਣ ਵਾਲੀਆਂ ਅਤੇ ਬੱਸ ਦੀ ਠੰਡ 'ਚ ਖੜ ਕੇ ਵੇਟ ਨਹੀਂ ਕਰਨੀ ਗੀ, ਉਹਦੇ ਲਈ ਤੁਹਾਨੂੰ ਜਿਹੜਾ ਗੰਡੂ ਆਟੋ ਸੇਲ 'ਤੇ ਵਿਜ਼ਿਟ ਕਰਨਾ ਪਊਗਾ। ਇਸ ਟਾਈਮ ਬਹੁਤ ਸਾਰੇ ਜਿਹੜੇ ਲੋਅ ਪ੍ਰਾਈਜ਼ ਦੇ ਉੱਤੇ ਕਾਰਾਂ ਦੇ ਉਹਨਾਂ ਨੇ ਡੀਲਾਂ ਲਾਈਆਂ ਹੋਈਆਂ ਨੇ, ਵਧੇਰੇ ਜਾਣਕਾਰੀ ਦੇ ਲਈ ਵਿਜ਼ਿਟ ਕਰੋ ਗੰਡੂ ਆਟੋ ਸੇਲ ਵਾਲੇ। ਬਿਲਕੁਲ ਜੀ, ਮੇਜਰ ਮਿਨਰ ਰਿਪੇਅਰ ਵੀ ਕਰਕੇ ਦਿੰਦੇ ਨੇ, ਹਰ ਇੱਕ ਤਰ੍ਹਾਂ ਦੇ ਮਾਡਲ ਦੀ ਬ੍ਰੈਂਡ ਨੂੰ ਯੂਜ਼ ਟਾਇਰ ਵੀ ਮਿਲ ਜਾਂਦੇ ਨੇ ਬੜੇ ਹੀ ਘੱਟ ਪ੍ਰਾਈਜ਼ ਦੇ ਉੱਤੇ। 222 ਮੈਕਰੋਸ ਰੇਟ ਦੇ ਉੱਤੇ ਤੁਸੀਂ ਮਿਲ ਸਕਦੇ ਹੋ ਮਹਿੰਦਰ ਸਿੰਘ ਗੰਡੂ ਜੀ ਨਾਲ। ਸੰਪਰਕ ਕਰ ਲਓ 204-227-8028 ਦੇ ਉੱਤੇ ਸੰਪਰਕ ਕਰ ਸਕਦੇ ਹੋ। ਰੋਇਲ ਫਰਨੀਚਰ 'ਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਅਤੇ ਨਵਾਂ ਫਰਨੀਚਰ ਆਇਆ ਹੋਇਆ, ਅਤੇ ਜੇ ਹਾਲੇ ਤੱਕ ਤੁਸੀਂ ਵਿਜ਼ਿਟ ਨਹੀਂ ਕੀਤਾ ਤਾਂ ਜ਼ਰੂਰ ਵਿਜ਼ਿਟ ਕਰੋ ਰੋਇਲ ਫਰਨੀਚਰ 'ਤੇ। ਬਹੁਤ ਘੱਟ ਪ੍ਰਾਈਜ਼ ਦੇ ਵਿੱਚ ਡੀਲਾਂ ਚੱਲੀਆਂ ਜਾਂਦੀਆਂ ਜੀ। ਇਸ ਟਾਈਮ ਫਾਈਨੈਂਸ ਵੀ ਕਰਕੇ ਦਿੰਦੇ ਨੇ 6 ਮੰਥ ਤੋਂ ਲੈ ਕੇ 2 ਸਾਲ ਦਾ, 0% ਇੰਟਰਸਟ ਦੇ ਉੱਤੇ, 7 ਦਿਨ ਓਪਨ ਨੇ ਜੀ। 16-10 ਸੈਂਜਮ ਸਟਰੀਟ 'ਤੇ ਵਿਜ਼ਿਟ ਕਰ ਸਕਦੇ ਹੋ। ਸੁਪਿੰਦਰ ਬੋਪਾਰੀ ਨਾਲ ਸੰਪਰਕ ਕਰ ਸਕਦੇ ਹੋ 204-990-9090 ਦੇ ਉੱਤੇ। ਗੁਰਦੇਸ਼ ਬੋਪਾਰੀ ਨਾਲ ਸੰਪਰਕ ਕਰ ਸਕਦੇ ਹੋ 204-599-3611 ਦੇ ਉੱਤੇ। ਅਤੇ ਦਰਸ਼ਨ ਆਟੋ ਨਾਲ ਸੰਪਰਕ ਕਰ ਲਓ ਕਿਸੇ ਵੀ ਤਰ੍ਹਾਂ ਦੀ ਗੱਡੀ ਤੁਸੀਂ ਰਿਪੇਅਰ ਕਰਾਉਣਾ ਚਾਹੁੰਦੇ ਹੋ, ਸਰਵਿਸ ਕਰਾਉਣਾ ਚਾਹੁੰਦੇ ਹੋ, 352 ਪਾਪੂਲਰ ਅਵੈਨਿਊ ਦੇ ਉੱਤੇ ਸੰਪਰਕ ਕਰ ਸਕਦੇ ਹੋ ਦਰਸ਼ਨ ਗਿੱਲ ਜੀ ਦੇ ਨਾਲ। ਸਪਰਿੰਗ ਮੈਡੋ ਕਲੀਨਿਕ ਫਾਰਮੈਸੀ 'ਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ ਜੀ ਤੁਹਾਨੂੰ। ਟਰਾਂਸਕੋਨਾਈਜ਼ਡ ਵਿਨੀਪੈਗ ਦੇ ਵਿੱਚ ਤੁਹਾਨੂੰ ਵਿਜ਼ਿਟ ਕਰਨਾ ਪਊਗਾ। ਮੇਲ ਫੀਮੇਲ ਹੈਲਥ ਦੇ ਸਪੈਸ਼ਲ ਨੇ ਜੀ, ਵਾਕਿੰਗ ਵੀ ਤੁਹਾਡਾ ਵੈਲਕਮ ਕਰਦੇ ਨੇ, ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ। ਫਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ 17-83 ਪਲੈਸਿਸ ਰੋਡ ਯੂਨਿਟ 19 'ਤੇ ਸੰਪਰਕ ਕਰ ਸਕਦੇ ਹੋ 204-417-0028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਆ ਜਾਓ ਫਿਰ, ਟਾਈਮ ਹੋ ਗਿਆ, ਜਿੱਦਾਂ ਜਿੱਦਾਂ ਤੁਹਾਡੀਆਂ ਫਰਮੈਸ਼ਾਂ ਆਈਆਂ ਪੂਰੀਆਂ ਕਰਦੇ ਹਾਂ। ਭੂਮੀ ਪੁੱਤਰ ਗੱਗੀ ਆਪਣੇ ਨਾਲ ਜੁੜਿਆ ਹੋਇਆ ਬਈ, ਹੇਅਰ ਸਟਾਈਲ ਜੇ ਕਰਵਾਉਣੇ ਹੁਣ, ਕਹਿੰਦਾ ਗੱਗੀ ਕਹਿੰਦਾ ਵੀ ਆਪਣੇ ਤੋਂ ਇੱਕ ਵਾਰੀ ਕਰਵਾ ਕੇ ਵੇਖੋ, ਤੁਸੀਂ ਕਹਿਣਾ ਕਿ ਹੀਰੋਇਨ ਹੀ ਬਣਾ ਦਾ ਮੈਨੂੰ। ਵਧੇਰੇ ਜਾਣਕਾਰੀ ਲਈ ਤੁਸੀਂ ਫਿਰ ਹੇਅਰ ਸਟਾਈਲ ਗੱਗੀ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਸੋਹਣੇ ਹੇਅਰ ਸਟਾਈਲ ਬਣਾਉਂਦਾ ਮੁੰਡਾ, ਅਤੇ ਟਿਕਟੌਕ ਦੇ ਉੱਤੇ ਅਤੇ ਕਹਿੰਦੇ ਇੰਸਟਾ ਦੇ ਉੱਤੇ ਰੀਲਾਂ ਬੈਕ ਟੂ ਬੈਕ ਸਿੱਟਦਾ, ਫਿਰ ਜਿਹੜੀਆਂ ਪੋਸਟਾਂ ਪਾਉਂਦਾ, ਅਤੇ ਫਿਰ ਸਾਰੇ ਕਹਿੰਦੇ ਵੀ ਜਿੱਦਾਂ ਦੇ ਆ ਹੇਅਰ ਸਾਡੇ ਬਣਾਏ, ਆ ਵੀਡੀਓ ਦੇ ਵਿੱਚ ਬਣਾਏ, ਇੱਦਾਂ ਦੇ ਬਣਾ ਦੇ ਸਾਡੇ। ਅਤੇ ਜੇ ਤੁਸੀਂ ਵਧੀਆ ਸਰਵਿਸਾਂ ਲੈਣਾ ਚਾਹੁੰਦੇ ਹੋ ਹੇਅਰ ਸਟਾਈਲ ਦੀਆਂ, ਇਹ ਕੋਈ ਪ੍ਰਮੋਸ਼ਨ ਨਹੀਂ, ਵਾਕਈ ਬਹੁਤ ਸੋਹਣੇ ਹੇਅਰ ਸਟਾਈਲ ਦੀਆਂ ਇਹਦੀਆਂ ਵੀਡੀਓ ਆਉਂਦੀਆਂ ਹੁੰਦੀਆਂ, ਮੈਨੂੰ ਵੀ ਭੇਜਦਾ ਹੁੰਦਾ ਕਿ ਬਾਈ ਆਹ ਦੇਖੋ ਕਿਆ ਰੰਗ ਬੱਜੇ ਪਏ ਨੇ। ਬਿਲਕੁਲ ਜੀ, ਜੇ ਤੁਸੀਂ ਹੇਅਰ ਸਟਾਈਲ ਵਧੀਆ ਵਧੀਆ ਬਣਵਾਉਣੇ ਆ, ਅਤੇ ਫਿਰ ਗੱਗੀ ਬਾਈ ਨਾਲ ਹੇਅਰ ਸਟਾਈਲ ਬਾਈ ਗੱਗੀ ਤੁਸੀਂ ਯਾਦ ਕਰ ਲਓ ID 'ਤੇ, ਫੋਲੋ ਜ਼ਰੂਰ ਕਰ ਲਓ ਇਹਨੂੰ।

ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਰੋਜ਼ਾਨਾ ਆਪਣੇ ਪੱਕੇ ਲਿਸਨਰ ਨੇ ਕੁਲਵੰਤ ਸਰਪੰਚ ਜੀ ਕਹਿੰਦੇ ਅੱਜ ਉਹਨਾਂ ਦਾ ਬਰਥਡੇ ਆ ਤੇ ਉਹਨਾਂ ਨੂੰ ਆਪਾਂ ਇੱਕ ਬਰਥਡੇ ਵਿਸ਼ ਕਰ ਦਈਏ ਸਾਰੇ ਸਾਡੀ ਸਾਰੀ ਰੇਡੀਓ ਧਮਾਲ ਦੀ ਫੈਮਿਲੀ ਵੱਲੋਂ ਤੁਹਾਨੂੰ ਬਹੁਤ ਸਾਰਾ ਹੈਪੀ ਬਰਥਡੇ ਜੀ। ਇੱਦਾਂ ਹੀ ਖੁਸ਼ ਰਹੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਇੱਕ ਨਿੱਕਾ ਜਿਹਾ ਪਿਆਰਾ ਜਿਹਾ ਸੌਂਗ ਸਾਡੇ ਸਾਰਿਆਂ ਵੱਲੋਂ ਤੁਹਾਡੇ ਲਈ।

0: ਕਿੱਤਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੂਗਾ ਤੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਫੁੱਲੀ ਆਪਾਂ ਫਿਰ ਐਨਰਜੀ ਬੀਟ ਰੱਖਣੀ ਆ। ਗੇਅਰ ਚੌਥਾ ਚੱਲ ਲੈਣਾ, ਟੌਪ ਗੇਅਰ ਦੇ ਵਿੱਚ ਫਿਰ ਗੱਡੀ ਹੋਣੀ ਆ। ਉਸ ਤੋਂ ਪਹਿਲਾਂ ਜਿਹੜੀਆਂ ਫਰਮਾਇਸ਼ਾਂ ਆਈਆਂ ਆਪਾਂ ਪੂਰੀਆਂ ਕਰਦੇ ਹਾਂ ਤੇ ਉਸ ਤੋਂ ਬਾਅਦ ਜੇ ਐਨਰਜੀ ਸੌਂਗ ਤੁਹਾਡੀ ਨਿਗਾਹ ਦੇ ਵਿੱਚ ਕੋਈ ਹੈਗਾ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। 4 ਵਜੇ ਤੋਂ ਲੈ ਕੇ 5 ਵਜੇ ਤੱਕ ਫੁੱਲੀ ਐਨਰਜੀ ਸੌਂਗ ਆਪਾਂ ਇੰਜੋਏ ਕਰਾਂਗੇ। ਨਿੱਕੀ ਜੀ ਬ੍ਰੇਕ ਲੈਂਦੇ ਹਾਂ, ਜਾਣਾ ਕਿਤੇ ਨਹੀਂ ਜੀ। ਨਿੱਕੀ ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ, ਬਣੇ ਨੂੰ ਰੇਡੀਓ ਧਮਾਲ ਦੇ ਨਾਲ।
1: ਸਰਦਾਰ ਜੀ, ਤੁਹਾਨੂੰ ਕੁਝ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
2: ਕੀ ਗੱਲ ਹੋ ਗਈ?
1: ਅੱਜ ਆਪਣੀ ਵੈਡਿੰਗ ਐਨਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ, ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ 'ਚ ਜਾਂ ਨਹੀਂ?
2: ਓ ਸਰਦਾਰ ਨੀ ਏ, ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ 'ਚ ਪਾਤੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਵਰਸਰੀ ਤੇ ਕੋਈ।
1: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731 ਜਾਂ ਕਰਨਮਾਨ ਨੂੰ ਕਾਲ ਕਰੋ 204-339-7011।
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਔਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
5: ਵਿਨੀਪੈਗ ਵਾਲਿਓ, ਤਿਆਰ ਹੋ ਜਾਓ ਗਰਜਾ ਬ੍ਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ।
6: ਨਵੀਨ ਮੈਨੇਜਮੈਂਟ ਟੀਮ ਤੇ ਸਪੈਸ਼ਲ ਰੀਓਪਨਿੰਗ ਪ੍ਰਾਈਸਿਸ ਦੇ ਨਾਲ 1115 ਗੇਟਵੇ ਰੋਡ ਸਟੋਰ, ਫਰੈਸ਼ ਲੁੱਕ, ਫਰੈਸ਼ ਟੀਮ ਤੇ ਉਹੀ ਗਰਜਾ ਬ੍ਰੋਸ ਦਾ ਡਿਲੀਸ਼ੀਅਸ ਟੇਸਟ।
5: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ, ਮੈਰੀਨੇਟ ਚਿਕਨ ਲੈਗਸ ਐਂਡ ਥਾਈਸ, ਵਿੰਗਸ, ਇੱਕਾ ਫਿਸ਼, ਗੋਟ, ਲੈਂਬ, ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁਕ ਆਈਟਮਸ। ਹਰ ਫੈਮਿਲੀ ਹਰ ਪਾਰਟੀ ਦੇ ਲਈ ਪਰਫੈਕਟ।
7: ਵਿਨੀਪੈਗ ਵਾਲਿਓ, ਗਰਜਾ ਬ੍ਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ। ਵਿਜ਼ਿਟ ਗਰਚਾ ਬ੍ਰੋਸ, 1115 ਗੇਟਵੇ ਰੋਡ, ਯੂਨਿਟ 5 ਲੋਕੇਸ਼ਨ।
5: ਗਰਚਾ ਬ੍ਰੋਸ, ਟੇਸਟ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ।
8: ਹਨੀ, ਅੱਜ ਕਾਰ ਪੋਲ ਚ ਵੱਜ ਗਈ।
9: ਨਾ ਨਾ ਨਾ ਨਾ ਨਾ, ਸਿਰ ਤੇ ਹੱਥ ਨਹੀਂ ਮਾਰਦਾ, ਸਿੱਧਾ ਗੱਡੀ ਟਾਊਨ ਆਟੋ ਬੋਡੀ ਸ਼ਾਪ ਤੇ ਲੈ ਕੇ ਜਾਣੀ ਹੈ। ਇਹ ਹੈ ਫੁਲੀ MPI ਅਕ੍ਰੈਡਿਟਡ ਆਟੋ ਬੋਡੀ ਸ਼ਾਪ। ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ, ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ। ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ। ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ਾਪ ਤੇ ਹੋਏਗੀ, ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ। ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰਾਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ। ਪਹੁੰਚੋ 64 Salter Street, ਵਿਨੀਪੈਗ, 204-421-1300, 204-421-1300।
8: ਬਈ ਕੀ ਹੋਇਆ?
10: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
8: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
4: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਨੂੰ 204-430-8138 ਤੇ ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵਨਿਊ, ਵਿਨੀਪੈਗ।
0: ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਰੇਡੀਓ ਧਮਾਲ ਤੇ ਰੇਡੀਓ ਧਮਾਲ ਦੇ ਉੱਤੇ ਆਪਾਂ ਧਮਾਲਾ ਪਾ ਰਹੇ ਹਾਂ ਤੇ ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਆ ਚੁੱਕੀਆਂ ਨੇ ਤੇ ਇੱਕ ਲੱਗੂਗਾ ਇਸ ਤੋਂ ਬਾਅਦ ਗਾਣਾ। ਲਾਈਵ ਵੀ ਨਾ ਗਈ ਤੇ ਤੁਹਾਨੂੰ ਬਾਈ ਵੀ ਨਾ ਗਈ ਤੇ ਉਸ ਤੋਂ ਬਾਅਦ ਤਿੰਨ ਰੰਗ ਨਹੀਂ ਰੱਬ ਨੇ ਬੀਬਾ ਤੈਨੂੰ ਹੁਸਨ ਜਵਾਨੀ ਤੇ ਮਾਪੇ ਤੇ ਇੱਕ ਰੰਗ ਜਗਤਾਰ ਬਰਾੜ ਜੀ ਦਾ ਤੇ ਉਸ ਤੋਂ ਬਾਅਦ ਜੰਮੇ ਨਾਲ ਦੇ ਤੇ ਉਸ ਤੋਂ ਬਾਅਦ ਫਿਰ ਐਨਰਜੀ ਸੌਂਗ, ਪਿਸਟਲ ਵੀ ਚੱਲਣਗੇ ਤੇ ਪੁਲਿਸ ਵੀ ਆਊਗੀ ਤੇ ਇੱਕ ਹੋਰ ਚੀਮੇਵਾਈ ਦਾ ਗਾਣਾ ਤੇ ਇੱਕ ਉਹ ਵੀ ਸਰਪ੍ਰਾਈਜ਼ ਗਾਣਾ ਪਲੇ ਕਰਾਂਗੇ ਤੇ ਉਸ ਤੋਂ ਪਹਿਲਾਂ ਇੱਕ ਕਿਹੜਾ ਰਹਿ ਗਿਆ ਗਾਣਾ, ਦਿਲ ਉੱਡ ਜੋ ਕਰਦਾ। ਬਿਲਕੁਲ ਜੀ, ਬਹੁਤ ਸਾਰੇ ਤੁਹਾਡੇ ਗਾਣੇ ਜਿਹੜੀਆਂ ਫਰਮਾਇਸ਼ਾਂ, ਉਸ ਤੋਂ ਬਾਅਦ ਐਨਰਜੀ ਸੌਂਗ ਸਟਾਰਟ ਹੋ ਜਾਣੇ, ਫਿਰ ਕੰਟੀਨਿਊ ਆਪਾਂ ਐਨਰਜੀ ਸੌਂਗ ਹੀ ਰੱਖਾਂਗੇ ਤੇ ਤੁਸੀਂ ਵੀ ਰਿਕੁਐਸਟ ਕਰਦੇ ਹਾਂ ਕਿ ਫਿਰ ਐਨਰਜੀ ਸੌਂਗ ਦੀ ਹੀ ਫਰਮਾਇਸ਼ ਕਰਿਓ ਜੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ। ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
11: ਗੈਬੀ ਬਾਈ ਜੀ, ਗੁਰਬਖਸ਼ ਸਿੰਘ ਗੱਲੋਂ ਆਪ ਜੀ ਨੂੰ ਸਾਹ ਲੈ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
11: ਹਾਂਜੀ, ਥੋੜਾ ਸਾਹ ਦੀ ਸ਼ਾਰਟੇਜ ਹੈਗੀ ਹੈ, ਪਰ ਕੋਈ ਨੀ, ਤੁਹਾਡੀ ਆਵਾਜ਼ ਸਾਡੇ ਕੱਲਾ ਚ ਪੈ ਰਹੀ।
0: ਹਾਂਜੀ ਹਾਂਜੀ,
11: ਪਰਮਾਤਮਾ ਦੀ ਕਿਰਪਾ, ਉਹ ਵੀ ਠੀਕ ਹੋ ਜਾਣੀ ਪ੍ਰੋਬਲਮ।
0: ਬਿਲਕੁਲ ਜੀ ਬਿਲਕੁਲ,
11: ਬੜਾ ਇੰਜੋਏ ਕਰ ਰਹੇ ਆ, ਬੜਾ ਆਨੰਦ ਆ ਰਿਹਾ, ਐਂਡ ਤਰ੍ਹਾਂ ਤਰ੍ਹਾਂ ਦੇ ਪੰਜਾਬੀ ਸੌਂਗ ਸੁਣਾ ਲਿਓ।
0: ਬਿਲਕੁਲ,
11: ਜਤਿੰਦਰ ਭਾਈ ਸਾਹਿਬ ਆਏ ਸੀ, ਉਹ ਵੀ ਬਹੁਤ ਸੋਹਣਾ ਸੁਣਾ ਕੇ ਗਏ ਆ।
0: ਹਾਂਜੀ,
11: ਤੇ ਅੱਜ ਆਪਣੇ ਭਾਈ ਸਾਹਿਬ ਦਾ ਬਰਥਡੇ ਹੈ, ਗੁਰਮੁਖ ਸਿੰਘ ਗੱਲੋਂ, ਉਹਨਾਂ ਨੂੰ ਹੈਪੀ ਬਰਥਡੇ ਜੀ।
0: ਬਿਲਕੁਲ ਜੀ ਬਿਲਕੁਲ,
11: ਕੱਲ ਆਪਣੇ ਅਮਿਤਾਬ ਬੱਚਨ ਜੀ ਦਾ ਬਰਥਡੇ ਸੀ 84 ਹੋ ਗਏ ਤੇ ਉਹਨਾਂ ਨੂੰ ਵੀ ਹੈਪੀ ਬਰਥਡੇ।
0: ਬਿਲਕੁਲ ਜੀ ਬਿਲਕੁਲ,
11: ਥੈਂਕ ਯੂ ਜੀ। ਤੇ ਲਓ ਜੀ ਗੈਬੀ ਬਾਈ ਜੀ, ਜਦੋਂ ਮੈਂ ਕੈਨੇਡੀਅਨ ਫਰੈਂਡਸ ਜਿਹੜੇ ਹੈਗੇ ਉਹਨਾਂ ਚ ਜਾਵਾਂ ਤੇ ਉਹਨਾਂ ਨੂੰ ਮੈਂ ਚੋਇਸ ਦਿੰਦਾ ਹੁੰਦਾ ਕਿ ਤੁਸੀਂ ਇੱਕ ਜੋਕ ਤੇ ਕਰ ਲਓ।
0: ਅੱਛਾ,
11: ਹੁਣ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਹੜੇ ਮੈਨੂੰ ਮੂੰਹ ਵਾਲੀ ਯਾਦ ਹੈ ਮੈਨੂੰ ਇੱਕ ਦੱਸ ਦਿਓ ਪੈਕ ਕਰਕੇ, ਮੈਂ ਤੁਹਾਨੂੰ ਉਹ ਸਲਾਹ ਦਿੰਦਾ। ਅੱਲੋ ਸੁਣੋ ਜੀ,
0: ਹਾਂਜੀ,
11: ਬੰਬਲ ਬੀ, ਮਸਕੀਟੋ, ਡਬਲ ਡੈਕਰ ਬੱਸ, ਰੈਗੂਲਰ ਬੱਸ, ਅੰਬਰੇਲਾ, ਵਾਚ, ਏਅਰਪਲੇਨ, ਐਲੀਫੈਂਟ, ਮਾਊਸ, ਆਹ ਹੋਰ ਅੱਠ ਹੋ ਗਏ, ਅੱਠ ਚੋਂ ਤੁਸੀਂ ਇੱਕ ਦੱਸ ਦਿਓ ਕਿਹੜਾ ਤੁਹਾਡਾ।
0: ਰੈਗੂਲਰ ਬੱਸ।
11: ਰੈਗੂਲਰ ਬੱਸ, ਠੀਕ ਹੈ ਜੀ। ਗੈਬੀ ਬਾਈ ਜੀ, ਆਪਣਾ ਪੰਜਾਬ ਕਿਹੜਾ ਪਿੰਡ ਹੈ ਜੀ ਤੁਹਾਡਾ?
0: ਸ਼ਹਿਰ ਹੈ ਜੀ ਤਲਵੰਡੀ ਬਾਈ।
11: ਤਲਵੰਡੀ, ਚਲੋ ਆਪਾਂ ਇਹ ਚੁਟਕਲੇ ਜਾਣਾ, ਆਪਾਂ ਤਲਵੰਡੀ ਚੱਲਦੇ ਹਾਂ।
0: ਚਲੋ ਪਹੁੰਚ ਗਏ ਜੀ
11: ਆਪਣੇ ਪੰਜਾਬ ਚ ਤਲਵੰਡੀ।
0: ਹਾਂਜੀ,
11: ਮਤਲਬ ਕਿ ਸਮਰ ਟਾਈਮ ਸੀ ਗਰਮੀਆਂ ਦਾ ਤੇ ਲੋਕਲ ਸਿਟੀ ਬੱਸ।
0: ਹਾਂਜੀ,
11: ਤੇ ਉਹ ਚ ਬੱਸ ਡਰਾਈਵਰ ਵੀ ਹੁੰਦਾ ਤੇ ਕੰਡਕਟਰ ਵੀ ਹੁੰਦਾ ਤੇ ਬੱਸ ਚੱਲ ਰਹੀ ਸੀ ਤੇ ਲੋਕੀ ਚੜ ਰਹੇ ਸੀ, ਉਤਰ ਰਹੇ ਸੀ, ਚੜ ਰਹੇ ਸੀ, ਉਤਰ ਰਹੇ ਸੀ ਤੇ ਇੱਕ ਲੇਡੀ ਚੜ ਗਈ।
0: ਅੱਛਾ,
11: ਕੰਡਕਟਰ ਨੇ ਪੁੱਛਿਆ ਕਿ ਭੈਣ ਜੀ ਤੁਸੀਂ ਮਿਡਲ ਚ ਬਹਿਣਾ, ਰਾਈਟ ਬਹਿਣਾ, ਲੈਫਟ ਬਹਿਣਾ, ਵਿੰਡੋ ਵਾਲੇ ਪਾਸੇ ਬਹਿਣਾ, ਕਿੱਧਰ ਬਹਿਣਾ?
0: ਹਾਂਜੀ,
11: ਉਹ ਕਹਿੰਦੇ ਭਾਈ ਸਾਹਿਬ ਗਰਮੀ ਬਹੁਤ ਹੈ, ਆਹ ਵਿੰਡੋ ਖੁੱਲੀ ਹੋਈ ਬੱਸ ਦੀ, ਮੈਨੂੰ ਤੁਸੀਂ ਵਿੰਡੋ ਵਾਲੇ ਪਾਸੇ ਬਿਠਾ ਦੋ। ਉਹਨਾਂ ਨੇ ਉਹਨਾਂ ਨੂੰ ਵਿੰਡੋ ਵਾਲੇ ਪਾਸੇ ਬਿਠਾ ਦਿੱਤਾ ਜੀ। ਹੁਣ ਵਿੰਡੋ ਖੁੱਲੀ ਸੀ, ਠੰਡੀ ਠੰਡੀ ਹਵਾ ਆ ਰਹੀ ਸੀ ਜੋ ਬੱਸ ਚੱਲ ਰਹੀ ਸੀ, ਉਹਨਾਂ ਨੇ ਆਪਣਾ ਹੱਥ ਉਧਰ ਵਿੰਡੋ ਦੇ ਵਿੱਚ ਕਰਕੇ ਰੱਖ ਲਿਆ। ਕੀ ਹੋਇਆ, ਇੱਕ ਐਸਾ ਝਟਕਾ ਵੱਜਾ ਉਹ ਵਿੰਡੋ ਥੱਲੇ ਆ ਕੇ ਗਿਰ ਗਈ ਤੇ ਉਹਨਾਂ ਦੀ ਇੱਕ ਉਂਗਲ ਤੇ ਕੱਟ ਆ ਗਿਆ, ਕੱਟ ਆ ਗਿਆ, ਉਹ ਖੂਨ ਨਿਕਲਣ ਲੱਗ ਪਿਆ। ਬੱਸ ਦੇ ਵਿੱਚ ਫਸਟ ਏਡ ਸੀਗੀ ਤੇ ਉਹਨਾਂ ਨੇ ਉਹ ਪੱਟੀ ਕਰਤੀ ਜੀ।
0: ਹਾਂਜੀ,
11: ਤੇ ਦੋ ਦਿਨਾਂ ਬਾਅਦ ਜਾ ਕੇ ਉਹਨਾਂ ਨੇ ਭੈਣ ਜੀ ਉਹਨਾਂ ਨੇ ਵਕੀਲ ਕੀਤਾ ਕਿ ਕਹਿੰਦੇ ਜੀ ਆ ਬੱਸ ਦਾ ਕਾਰਨ ਮੇਰੇ ਸੱਟ ਵੱਜ ਗਈ ਏਦਾਂ ਏਦਾਂ ਤੇ ਮੈਂ ਬੱਸ ਵਾਲਿਆਂ ਨੂੰ ਸੂ ਕਰਨਾ। ਉਹ ਕਹਿੰਦੇ ਤੁਸੀਂ ਕਿੰਨੇ ਪੈਸੇ ਭੈਣ ਜੀ ਸੂ ਕਰਨਾ? ਕਹਿੰਦੇ ਜੀ 10,000 ਰੁਪਏ ਚ। ਪਰ ਉਹ ਕਹਿੰਦੇ ਜੀ 10,000 ਰੁਪਏ ਤਾਂ ਬਹੁਤ ਹੈ, ਤੇ ਮਾੜੀ ਚ ਸੱਟ ਲੱਗੀ ਸੀ, ਉਹ ਟਾਂਕੇ ਲਾਏ ਆ ਤਾਂ ਠੀਕ ਹੈ, ਪਰ ਜੀ ਤੁਸੀਂ ਕੋਈ ਸਿਫਤ ਦੱਸੋ ਇਹਦੀ ਉਂਗਲ ਦੀ ਸਿਫਤ ਕੀ ਹੈ? ਕਹਿੰਦੇ ਜੀ ਵਕੀਲ ਸਾਹਿਬ ਤੁਸੀਂ ਇਹ ਉਂਗਲ ਦੀ ਸਿਫਤ ਪੁੱਛਦੇ ਹੋ? ਕਹਿੰਦੇ ਮੇਰੇ ਵਿਆਹ ਹੋਏ ਨੂੰ 20 ਸਾਲ ਹੋ ਗਏ ਹੈ, ਇਸੇ ਉਂਗਲ ਦੇ ਉੱਤੇ ਮੈਂ ਆਪਣੇ ਬੰਦੇ ਨੂੰ ਚੱਲਦੀ ਆ ਰਹੀ ਹਾਂ। ਤੇ ਭਾਈ ਸਾਹਿਬ ਤੁਹਾਡੀ ਚੋਇਸ ਤੇ ਆਵਾਂ ਤੁਹਾਨੂੰ ਜੋਕ ਸੁਣਾਇਆ,
0: ਸਹੀ ਹੈ,
11: ਬਹੁਤ ਬਹੁਤ ਧੰਨਵਾਦ। ਜਿਸ ਨੇ ਵੀ ਗੁਰਮੁਖ ਸਿੰਘ ਦੀ ਵੀਡੀਓ ਦੇਖ ਲਈ ਆ, ਚਾਹੇ ਉਹ ਫੇਸਬੁੱਕ ਤੇ ਜਾ ਕੇ ਦੇਖ ਲੈਣ, ਗੁਰਮੁਖ ਚਾਚਾ 2000 ਫੋਟੋਆਂ ਨੇ ਗੋਰਿਆਂ ਦੇ ਨਾਲ, ਸਾਰਿਆਂ ਦੇ ਨਾਲ, ਜਿੱਦਾਂ ਜਿੱਥੇ ਵੀ ਜਾਈਦਾ ਉਹਨਾਂ ਨੂੰ ਜੋਕਸ ਲਾ ਕੇ ਇੰਟਰਟੇਨ ਕਰਕੇ ਨਾਲ ਇੱਕ ਫੋਟੋ ਵੀ ਖਿੱਚ ਲਈ ਦੀ ਹੈ। 2000 ਫੋਟੋਆਂ ਫੇਸਬੁੱਕ ਤੇ ਗੁਰਮੁਖ ਚਾਚਾ ਤੇ ਯੂਟਿਊਬ ਤੇ ਆਪਣਾ ਕੀ ਕਹਿੰਦੇ ਜਾ ਕੇ ਦੇਖ ਲੈਣ, ਚਾਹੇ ਉਹ ਕਰ ਲੈਣ ਚਾਚਾ ਜੋਕਸ, ਉੱਥੇ ਕਿੰਨੀਆਂ ਵੀਡੀਓ ਪਈ ਆ 2011 ਤੋਂ ਲੈ ਕੇ ਹੁਣ ਤੱਕ।
0: ਕਿਆ ਬਾਤ ਹੈ,
11: ਤੇ ਤੁਸੀਂ ਵੀ ਦੇਖਿਓ ਜੋ ਤੁਹਾਨੂੰ ਟਾਈਮ ਮਿਲੇ ਭਾਈ ਜੀ।
0: ਬਿਲਕੁਲ,
11: ਤੇ ਬਾਕੀ ਤੁਸੀਂ ਮੈਨੂੰ ਪ੍ਰੋਮਿਸ ਕੀਤਾ ਤੁਸੀਂ ਮੈਨੂੰ ਵਿਜਿਟ ਕਰਨ ਆਓਗੇ, ਪਲੀਜ਼ ਲੈਟ ਮੀ ਨੋ ਵਨ ਡੇ ਬਿਫੋਰ,
0: ਤੇ
11: ਆਪਾਂ ਬੈਠਾਂਗੇ ਗੱਲਾਂ ਬਾਤਾਂ ਖੁੱਲੀਆਂ ਕਰਾਂਗੇ, ਨਾਲ ਚਾਹ ਪਾਣੀ ਪਕੌੜੇ ਜੋ ਤੁਸੀਂ ਕਹੋਗੇ ਆਪਾਂ ਉਹ ਬਣਾਵਾਂਗੇ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਜ਼ਰੂਰ ਜੀ।
11: ਥੈਂਕ ਯੂ ਫੋਰ ਬਲੈਸ ਐਂਡ ਹੈਪੀ ਲੌਂਗ ਵੀਕਐਂਡ ਟੂ ਐਵਰੀਬਾਡੀ।
0: ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ
11: ਸਰ, ਥੈਂਕ ਯੂ, ਬਾਏ ਬਾਏ।
0: ਬਿਲਕੁਲ ਜੀ, ਇਸ ਤੋਂ ਬਾਅਦ ਗੀਤਾਂ ਦਾ ਤੜਕਾ ਬਿਲਕੁਲ ਜਾਰੀ ਹੈ ਜੀ ਤੁਹਾਡੇ ਲਈ, ਜਿਹੜੀਆਂ ਜਿਹੜੀਆਂ ਜਿੱਦਾਂ ਜਿੱਦਾਂ ਫਰਮਾਇਸ਼ਾਂ ਆ ਚੁੱਕੀਆਂ ਆਪਾਂ ਪੂਰੀਆਂ ਕਰਾਂਗੇ, ਫਿਰ 4 ਵਜੇ ਤੋਂ ਲੈ ਕੇ 5 ਵਜੇ ਤੱਕ ਫੁੱਲੀ ਐਂਟਰਟੇਨਮੈਂਟ ਸ਼ੋਅ ਰਹੂਗਾ ਜੀ। ਦੱਸ ਦਈਏ ਤੁਹਾਨੂੰ ਮਨੋਹਰ ਸਵੀਟ ਐਂਡ ਰੈਸਟੋਰੈਂਟ ਆਪਣੇ ਪੰਜਾਬੀ ਵਿਨੀ ਪੈਗ ਦੇ ਵਿੱਚ ਖੁੱਲ੍ਹ ਚੁੱਕਿਆ ਜੀ, ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ, ਵਨ ਸਟੋਪ ਡੈਸਟੀਨੇਸ਼ਨ ਆ ਜੀ। ਬਰਥਡੇ ਕੇਕ ਦੀ ਆਪਦੇ ਅਕੋਰਡਿੰਗ ਤੁਸੀਂ ਕਸਟਮ ਵੀ ਕਰਵਾ ਸਕਦੇ ਹੋ, ਬਿਲਕੁਲ ਜੀ, ਕੈਟਰਿੰਗ ਦਾ ਵੀ ਪ੍ਰਬੰਧ ਆ, ਹਰ ਇੱਕ ਤਰ੍ਹਾਂ ਦੇ ਈਵੈਂਟ ਦੇ ਲਈ 7 ਦਿਨ ਓਪਨ ਨੇ, 11 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਜੇ ਹਾਲੇ ਤੱਕ ਤੁਸੀਂ ਨਹੀਂ ਟਰਾਈ ਕੀਤੀ ਜ਼ਰੂਰ ਟਰਾਈ ਕਰੋ, ਚਾਈਨੀਜ਼ ਵਰਾਇਟੀ ਦਾ ਹਰ ਤਰ੍ਹਾਂ ਦਾ ਫੂਡ ਤੁਹਾਨੂੰ ਮਿਲਦਾ। 3.99 ਦੇ ਵਿੱਚ ਆਦਿ ਨਾਲ ਤੁਸੀਂ ਸਮੋਸੇ ਇੰਜੋਏ ਕਰ ਸਕਦੇ ਹੋ, 29.85 ਰੁਪਏ ਮਹੀਨਾ ਹਾਈਵੇ ਦੇ ਉੱਤੇ। ਬਿਲਕੁਲ ਜੀ, ਫਰੈਸ਼ ਹੋਮਮੇਡ ਸਵੀਟ ਡੇਲੀ ਤਿਆਰ ਕਰਦੇ ਨੇ, ਜੇ ਤੁਸੀਂ ਘਰ ਵਰਗੀਆਂ ਸਵੀਟਸ ਦਾ ਟੇਸਟ ਕਰਨਾ ਚਾਹੁੰਦੇ ਹੋ ਤਾਂ ਮਨੋਹਰ ਸਵੀਟ ਰੈਸਟੋਰੈਂਟ ਜ਼ਰੂਰ ਟਰਾਈ ਕਰੋ। ਅਤੇ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ, ਜੇ ਤੁਸੀਂ ਕੁਝ ਹਟ ਕੇ ਖਾਣਾ ਚਾਹੁੰਦੇ ਹੋ ਤਾਂ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਜ਼ਰੂਰ ਟਰਾਈ ਕਰਿਓ। ਵਧੇਰੇ ਜਾਣਕਾਰੀ ਲਈ ਤੁਸੀਂ ਵਿਜ਼ਿਟ ਕਰੋ ਮਨੋਹਰ ਸਵੀਟ ਰੈਸਟੋਰੈਂਟ, ਪਿਓਰ ਵੈਜੀਟੇਰੀਅਨ ਰੈਸਟੋਰੈਂਟ, 29.85 ਪੈਮੀਨਾ ਹਾਈਵੇ ਦੇ ਉੱਤੇ, 204-505-3417 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਰੀਮੈਕਸ ਪਰਫੋਰਮੈਂਸ ਰਿਐਲਿਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ, ਨੰਬਰ 1 ਬ੍ਰੋਕਰੇਜ ਹੈ ਜੀ, ਪਿਛਲੇ 8 ਸਾਲਾਂ ਦੇ ਉੱਤੇ ਨੰਬਰ 1 ਚੱਲ ਰਹੀ ਹੈ। ਅਤੇ ਜੇ ਤੁਹਾਡੇ ਕੋਲ ਰੀਅਲ ਸਟੇਟ ਦਾ ਲਾਈਸੈਂਸ ਹੈ ਅਤੇ ਤੁਸੀਂ ਰੀਮੈਕਸ ਪਰਫੋਰਮੈਂਸ ਰਿਐਲਿਟੀ ਦੀ ਫੈਮਿਲੀ ਦੇ ਵਿੱਚ ਜੁੜਨਾ ਚਾਹੁੰਦੇ ਹੋ, ਦੱਸ ਦਈਏ ਰੈਜੀਡੈਂਟ ਦੇ ਕਮਰਸ਼ਲ ਨਵੀਂ ਬਿਲਡਿੰਗ ਬਣਾਉਂਦੇ ਮਾਹਿਰ ਨੇ ਅਤੇ ਇਸ ਟਾਈਮ ਫੁੱਲ ਟਾਈਮ ਪੋਜੀਸ਼ਨ ਇਹਨਾਂ ਕੋਲ ਹੈਗੀ, ਜੇ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਤਾਂ ਤੁਹਾਡਾ ਮੋਸਟ ਵੈਲਕਮ ਕਰਦੇ ਨੇ। ਬਹੁਤ ਸਾਰੀਆਂ ਤੁਹਾਨੂੰ ਆਫਰਸ ਦੇ ਦਿੰਦੇ ਨੇ, ਜਿੱਦਾਂ ਆਫਿਸ ਦੇ ਵਿੱਚ ਸਪੇਸ ਮਿਲ ਜੂ, ਕਲਾਇੰਟਸ ਦਾ ਮੀਟਿੰਗ ਦੇ ਲਈ ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ, ਅਤੇ ਸਿੱਖਣ ਨੂੰ ਬਹੁਤ ਕੰਮ ਮਿਲਦਾ, ਜਿਹੜਾ ਟੋਪ ਪਰਫਾਰਮਿੰਗ ਏਜੰਟ ਟੀਮ ਉਹਨਾਂ ਦੇ ਨਾਲ ਕੰਮ ਕਰਦਾ ਤੁਹਾਨੂੰ ਮੌਕਾ ਮਿਲਦਾ ਆ। ਆਨਲਾਈਨ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਆਫਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਸਕਦੇ ਹੋ 204-8-9-85 ਦੇ ਉੱਤੇ ਜਾਂ 942 ਸੈਂਟ ਮੈਰੀ ਰੋਡ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਆ ਜਾਓ ਫਿਰ ਇੰਜੋਏ ਕਰਦੇ ਹਾਂ। ਅਤੇ ਥੋੜ੍ਹੇ ਜਿਹੇ ਇੱਕ ਦੋ ਕੁ ਸੈਡ ਸੌਂਗ ਨੇ ਮੇਰੇ ਨਾਲ, ਉਸ ਤੋਂ ਬਾਅਦ ਥੋੜ੍ਹੇ ਜਿਹੇ ਅੱਗੇ ਨੂੰ ਵੱਧਦੇ ਫਿਰ ਆਪਾਂ ਐਨਰਜੀ ਸੌਂਗ 'ਤੇ ਪਹੁੰਚ ਜਾਣਾ ਹੈ। 3-4 ਸੌਂਗ ਨੇ ਅਤੇ ਉਸ ਤੋਂ ਬਾਅਦ ਫਿਰ ਐਨਰਜੀ ਲੈਵਲ ਸ਼ੁਰੂ ਹੋ ਜਾਣਾ ਜੀ। ਆ ਜਾਓ ਫਿਰ ਇੰਜੋਏ ਕਰਦੇ ਹਾਂ ਬੈਕ ਟੂ ਬੈਕ ਮਿਊਜ਼ਿਕ। ਸਕਰੀਨ ਦੇ ਉੱਪਰ ਟੈਪ ਟੈਪ ਜ਼ਰੂਰ ਕਰਦੇ ਰਹੋ ਜੀ ਤਾਂ ਕਿ ਆਪਣੀ ਸਟਰੀਮ ਦੇ ਵਿੱਚ ਵਾਧਾ ਹੋ ਸਕੇ ਜੀ। ਆਪਾਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਫੁੱਲੀ ਐਨਰਜੀ ਸੌਂਗ ਇੰਜੋਏ ਕਰਾਂਗੇ। ਬਣੇ ਰਹੋ ਰੇਡੀਓ ਧਮਾਲ ਦੇ ਨਾਲ।

0: ਬਿਲਕੁਲ ਜੀ, ਇਸੇ ਤਰ੍ਹਾਂ ਇੰਟਰਟੇਨਮੈਂਟ ਦਾ ਤੜਕਾ ਲੱਗਦਾ ਰਹੂਗਾ ਤੇ ਇਸ ਤੋਂ ਬਾਅਦ ਗੇਅਰ ਚੇਂਜ ਕਰਨ ਦੀ ਵਾਰੀ ਆ ਚੁੱਕੀ ਹੈ ਜੀ। ਇਸ ਤੋਂ ਬਾਅਦ ਫੁੱਲੀ ਐਨਰਜੀ ਸੌਂਗ ਆਪਾਂ ਇੰਜੋਏ ਕਰਾਂਗੇ। ਨੱਚਣ ਟੱਪਣ ਲਈ ਰੈਡੀ ਹੋ ਜਾਓ, ਹੁਣ 4 ਵਜੇ ਤੋਂ ਲੈ ਕੇ 5 ਵਜੇ ਤੱਕ ਫੁੱਲੀ ਧਮਾਲਾ ਪੈਣਗੀਆਂ। ਬਣੇ ਰਹੋ ਰੇਡੀਓ ਧਮਾਲ ਦੇ ਨਾਲ, ਆਪਣਾ ਪੰਜਾਬੀ ਕਮਿਊਨਿਟੀ ਦਾ ਵਿਨੀਪੈਗ ਦਾ ਸਭ ਤੋਂ ਵੱਡਾ ਨੰਬਰ 1 ਰੇਡੀਓ ਸਟੇਸ਼ਨ ਜੀ, ਰੇਡੀਓ ਧਮਾਲ ਇੰਜੋਏ ਕਰ ਰਹੇ ਹੋ ਤੁਸੀਂ। ਐਫ ਐਮ 92.7 ਐਫ ਐਮ ਜਿਹੜਾ ਫੁੱਲ ਐਚ ਡੀ ਕੁਆਲਿਟੀ ਦੇ ਤੁਹਾਨੂੰ ਮਿਊਜ਼ਿਕ ਦਿੰਦਾ ਹੈ ਅਤੇ ਨਾਲ ਦੀ ਨਾਲ ਇਨਫੋਰਮੇਸ਼ਨ ਅਤੇ ਨੌਲੇਜ ਦੀਆਂ ਗੱਲਾਂ ਪਤਾ ਚੱਲਦੀਆਂ ਰਹਿੰਦੀਆਂ ਰੋਜ਼ਾਨਾ। ਆਪਾਂ ਮੰਡੇ ਟੂ ਫਰਾਈਡੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਰੂਬਰੂ ਹੁੰਦੇ ਹਾਂ ਜੀ ਰੋਜ਼ਾਨਾ, ਡਿਫਰੈਂਟ ਨੌਲੇਜ ਅਤੇ ਡਿਫਰੈਂਟ ਇਨਫੋਰਮੇਸ਼ਨ ਅਤੇ ਡਿਫਰੈਂਟ ਡਿਫਰੈਂਟ ਗੈਸਟ ਦੇ ਨਾਲ ਬਹੁਤ ਸਾਰੇ ਇੰਟਰਸਟਿੰਗ ਟੋਪਿਕ ਦੇ ਉੱਤੇ ਆਪਾਂ ਗੱਲਬਾਤ ਕਰਦੇ ਰਹਿੰਦੇ। ਵੀਕਐਂਡ ਦੇ ਉੱਤੇ ਵੀ ਸਾਡਾ ਤੁਸੀਂ ਇੰਜੋਏ ਕਰਦੇ ਹੋ ਅਤੇ ਵੀਕ ਡੇ ਦੇ ਵਿੱਚ ਵੀ ਜ਼ਰੂਰ ਸਾਡੇ ਪ੍ਰੋਗਰਾਮ ਇੰਜੋਏ ਕਰਿਆ ਕਰੋ, ਟਿਊਨ ਇਨ ਕਰਿਆ ਕਰੋ 92.7 ਐਫ ਐਮ। ਟਿਕਟੋਕ ਦੇ ਉੱਤੇ ਵੀ ਆਪਾਂ ਲਾਈਵ ਹੁੰਦੇ ਹਾਂ ਅਤੇ ਇਹ ਦਿਨ ਰੋਜ਼ ਰੋਜ਼ ਨਹੀਂ ਹੋਣੇ, ਹਰ ਭਜਨਵਾਂ ਦੀ ਮੂਵੀ ਆ ਚੁੱਕੀ ਆ ਅਤੇ ਜੇ ਤੁਸੀਂ ਇਹਦੇ ਅਪਡੇਟ ਜਾਣਨਾ ਚਾਹੁੰਦੇ ਹੋ ਅਤੇ ਕਿੱਦਾਂ ਦਾ ਰਿਸਪੋਂਸ ਆ ਰਿਹਾ ਇਸ ਮੂਵੀ ਦਾ, ਤਾਂ ਆਪਾਂ ਇੰਸਟਾਗ੍ਰਾਮ ਦੇ ਉੱਤੇ ਰੇਡੀਓ ਧਮਾਲ ਦੇ ਉੱਤੇ ਅਪਡੇਟ ਕੀਤੇ ਨੇ ਕਿ ਕਿੱਦਾਂ ਰਿਸਪੋਂਸ ਜਿਹੜਾ ਲੋਕਾਂ ਵੱਲੋਂ ਦਿੱਤਾ ਜਾ ਰਿਹਾ, ਸਾਰੇ ਦਰਸ਼ਕਾਂ ਵੱਲੋਂ ਜਿਹੜੀ ਇਸ ਫਿਲਮ ਨੂੰ ਬਹੁਤ ਸਤਿਕਾਰ ਦਿੱਤਾ ਜਾ ਰਿਹਾ, ਰਿਸਪੈਕਟ ਦਿੱਤੀ ਜਾ ਰਹੀ ਹੈ ਅਤੇ ਕਹਿੰਦੇ ਕਿ ਜਿਹੜਾ ਲਾਸਟ ਦੇ ਉੱਤੇ ਜਿਹੜਾ ਮੈਸੇਜ ਦਿੱਤਾ ਨਾ ਉਹ ਸਿਰਾ ਲਾਇਆ ਜਿਹੜਾ ਐਂਬੂਲੈਂਸ ਵਾਲਾ, ਉਹ ਕਿਹੜਾ ਮੈਸੇਜ ਆ ਉਹਦੇ ਲਈ ਤੁਹਾਨੂੰ ਮੂਵੀ ਦੇਖਣੀ ਪਊਗੀ। ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਅਤੇ ਕੁਲਵਿੰਦਰ ਸੋਹੀ ਦਾ ਕਹਿੰਦਾ ਕਰਿਓ ਜੇ ਇੱਕ ਗੀਤ ਲਾ ਦਿਓ ਜੇ। ਗੱਗੀ ਬਾਈ ਕਹਿੰਦਾ ਬਿਲਕੁਲ ਜੀ ਜ਼ਰੂਰ ਪਲੇ ਕਰਾਂਗੇ, ਇਸ ਤੋਂ ਬਾਅਦ ਆਪਾਂ ਐਨਰਜੀ ਸੌਂਗ ਇੰਜੋਏ ਕਰਾਂਗੇ। ਪਰ ਉਸ ਤੋਂ ਪਹਿਲਾਂ ਕਾਲਰ ਜ਼ਰੂਰ ਲੈ ਲਈਏ, ਰੇਡੀਓ ਧਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਗੈਵੀ ਬਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਯਾਰ ਅੱਜ ਨਾ ਯਾਰ ਐਨਰਜੀ ਹੀ ਨਹੀਂ ਹੈਗੀ,
0: ਅੱਜ ਫਰਮੈਸ਼ਾਂ ਏਦਾਂ ਦੀਆਂ ਆ ਰਹੀਆਂ। ਮੈਂ ਤਾਂ 3 ਵਜੇ ਗੇਅਰ ਪਾਉਣ ਨੂੰ ਫਿਰਦਾ ਸੀ ਪਰ 4 ਵਜੇ ਆਦੇ ਆ।
1: ਗੇਅਰ ਤਾਂ ਯਾਰ ਤੂੰ ਰੋਜ਼ ਹੀ ਰੱਖਦਾ ਗੇਅਰ, ਅਸੀਂ ਗੱਲ ਕਰਦਾ ਗੇਅਰ ਅੱਜ ਨਹੀਂ ਪੈ ਰਿਹਾ ਪਰ ਦਿੱਤੋ ਗੇਅਰ
0: ਅੱਜ, ਹੁਣ 4 ਵਜੇ ਤੋਂ ਬਾਅਦ ਵੇਖੋ ਬਣਦਾ ਕੀ, ਕਮੀ ਪੇਸ਼ੀ ਪੂਰੀ ਕਰ ਦੇਣੀ ਆਪਾਂ।
1: ਕੱਲ ਬਾਈ ਸਿੱਧੂ ਦੇ ਸ਼ੋਅ ਚ ਵੀ ਬਾਈ ਨਜ਼ਾਰਾ ਆ ਗਿਆ, ਕਹਿੰਦੇ ਵੀ ਪੈਰ ਰੱਖਣ ਨੂੰ ਥਾਂ ਨਹੀਂ ਸੀ।
0: ਬਿਲਕੁਲ, ਬਹੁਤ ਮੈਂ ਬੈਕ ਟੂ ਬੈਕ ਮੈਂ ਕਹਿੰਦਾ ਕਿ ਇੰਸਟਾਗ੍ਰਾਮ ਭਰਿਆ ਹੀ ਪਿਆ ਆ,
1: ਭਰਿਆ ਹੀ ਪਿਆ। ਛੋਟੇ ਸਿੱਧੂ ਨੇ ਵੀ ਥਾਪੀ ਪੂਰੀ ਐ ਉਂਗਲ ਸਿੱਧੀ ਖੜੀ ਕੀਤੀ ਆ।
0: ਬਿਲਕੁਲ ਬਿਲਕੁਲ, ਮੈਂ ਕਹਿੰਦਾ ਕਿ ਆਪਾਂ ਵਿਨੀਪੈਗ ਦੇ ਵਿੱਚ ਵੀ ਕਰਾ ਦਈਏ ਇੱਕ
1: ਸ਼ੋਅ। ਇੰਨੀ ਜਗ੍ਹਾ ਹੋ ਤਾਂ ਸਕਦਾ, ਇਦਾਂ ਦੀ ਤਾਂ ਨਹੀਂ ਗੱਲ ਆ, ਲੱਗੋ ਅੱਗੇ
0: ਕੋਈ ਮਨਦੀਪ ਬਾਈ ਨੂੰ ਆ ਲੈਂਦੋ ਫਿਰ ਆਪਾਂ ਕਰਾਂਗੇ ਗੱਲ।
1: ਉਹੀ ਗੱਲ ਸਾਦਾ ਨਹੀਂ ਸਹੀ।
0: ਬਿਲਕੁਲ,
1: ਇੱਕ ਰਵਿੰਦਰ ਗਰੇਵਾਲ ਦਾ ਗਾਣਾ ਲਾ ਯਾਰ, ਵਾਹ ਜੀ ਵਾਹ,
0: ਵਾਹ ਜੀ ਵਾਹ, ਵਾਹ ਜੀ ਵਾਹ, ਕਰਾ ਦੇਣੀ ਅੱਜ ਆਪਾਂ।
1: ਹਾਂ ਅੱਜ ਕਰਾ ਦੇ ਯਾਰ, ਵੀਰ ਬਣ ਗਏ ਹੁਣ।
0: ਬਿਲਕੁਲ ਜੀ,
1: ਨੀਂਦ ਆਉਣ ਲੱਗ ਗਈ ਸੀ ਤੇ ਹੁਣ ਬਸ ਚੱਕਦੇ ਕਰਾਂ ਕੰਮ ਨੂੰ।
0: ਬਿਲਕੁਲ ਜੀ ਬਿਲਕੁਲ, ਆਪਾਂ ਇੰਜੋਏ ਕਰਦੇ ਹੁਣ, ਇਸ ਤੋਂ ਬਾਅਦ ਗੱਲਾਂ ਗਾਹੀ ਹੋਣੀਆਂ। ਬਿਲਕੁਲ ਜੀ, ਇਸ ਤੋਂ ਬਾਅਦ ਐਨਰਜੀ ਸ਼ੋਅ ਸਟਾਰਟ ਹੋਣ ਲੱਗਾ 4 ਵਜੇ ਤੋਂ ਲੈ ਕੇ 5 ਵਜੇ ਤੱਕ। ਹੁਣ ਆਪਾਂ ਧਮਾਲਾ ਪਾਵਾਂਗੇ, ਹੁਣ ਕੋਈ ਸੈਡ ਰਿਕੁਐਸਟ ਨਾ ਕਰਿਓ ਜੀ, ਇੰਨੀ ਸਾਡੀ ਰਿਕੁਐਸਟ ਆ, ਬਸ ਇੰਨੀ ਕੁ ਰਿਕੁਐਸਟ ਮੰਨ ਲਿਓ ਜੀ, ਜਿੱਦਾਂ ਦੀਆਂ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ ਸੀ, ਸੈਡ ਹਿੰਦੀ ਪੁਰਾਣੇ ਨਵੇਂ ਪੁਰਾਣੇ ਆਪਾਂ ਸਾਰੇ ਗੀਤ ਪਲੇ ਕਰੇ ਨੇ, ਪਰ ਹੁਣ 4 ਵਜੇ ਤੋਂ ਲੈ ਕੇ 5 ਵਜੇ ਤੱਕ ਆਪਾਂ ਕਮੀ ਪੇਸ਼ੀ ਪੂਰੀ ਕਰਨੀ ਆ। ਕਹਿੰਦੇ ਹੁੰਦੇ ਜਿਹੜੇ ਡਰਾਈਵਰ ਲੇਟ ਹੁੰਦੇ ਨੇ ਉਹ ਲੇਟ ਕੱਢ ਦਿੰਦੇ ਹੁੰਦੇ ਆ, ਤੇ ਬਿਲਕੁਲ ਜੀ ਸਾਡੇ ਤਲਵੰਡੀ ਬਾਈ ਤੋਂ ਅੰਮ੍ਰਿਤਸਰ ਨੂੰ ਤੇ ਬਠਿੰਡੇ ਨੂੰ ਜਿਹੜਾ ਰੋਡ ਚੱਲ ਜਾਂਦਾ ਨਾ ਫਰੀਦਕੋਟ ਨੂੰ, ਤੇ ਦੀਪ ਵਾਲੇ ਬਸ ਹਾਰਨ ਤੇ ਹਾਰਨ ਰੱਖਦੇ ਹੁੰਦੇ ਸੀ ਤੇ ਛੋਟੀਆਂ ਮੋਟੀਆਂ ਗੱਡੀਆਂ ਮੇਰੇ ਸਾਹਮਣੇ ਦੇਖਦੇ ਨਹੀਂ ਹੁੰਦੇ ਸੀ, ਬਸ ਖਿੱਚੀ ਲਈ ਜਾਂਦੇ ਹੁੰਦੇ ਸੀ, ਐਂ ਹੁੰਦਾ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਪਹੁੰਚਾ ਦਿਓ, ਬਸ ਸਹੀ ਤਰ੍ਹਾਂ ਮੰਜ਼ਿਲ ਤੇ ਪਹੁੰਚਾ ਦੇਣ, ਜੇ ਫਰੀਦਕੋਟੋਂ ਬੈਠੇ ਆ ਵੀ ਅੰਮ੍ਰਿਤਸਰ ਪਹੁੰਚਾ ਦੇਣ, ਤੇ ਜੀਰਾ ਪਤਾ ਹੀ ਨਹੀਂ ਲੱਗਦਾ ਸੀ, ਜੀਰਾ ਵੀ ਕ੍ਰੋਸ ਕਰ ਗਿਆ ਤੇ ਤਲਵੰਡੀ ਭਾਈ ਵੀ ਕ੍ਰੋਸ ਕਰ ਗਏ ਆ, ਤੇ ਉਹ ਹਾਲ ਬਣਨਾ ਹੁਣ 4 ਵਜੇ ਤੋਂ ਲੈ ਕੇ 5 ਵਜੇ ਤੱਕ, ਬਣੇ ਰਹੋ। ਤੇ ਜੇ ਰੂਫਿੰਗ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਏਡੀ ਰੂਫਿੰਗ ਕਪਤਾਨ ਸਾਹਿਬ ਨਾਲ ਗੱਲਬਾਤ ਕਰ ਲਾ ਲੈਣੀ, ਕਿਉਂਕਿ ਵਿਨੀਪੈਗ ਦੇ ਵਿੱਚ ਕਹਿੰਦੇ ਕਪਤਾਨ ਕਪਤਾਨ ਹੋਈ ਪਈ ਆ। ਬਿਲਕੁਲ ਜੀ, ਜੇ ਤੁਸੀਂ ਨਵੇਂ ਘਰ ਦੀ ਰੂਫਿੰਗ ਕਰਾਉਣੀ ਆ, ਰੈਜੀਡੈਂਟ ਰੂਫਿੰਗ ਕਰਵਾਉਣਾ ਚਾਹੁੰਦੇ ਹੋ, 431-996-3632 ਦੇ ਉੱਤੇ ਤੁਸੀਂ ਕਪਤਾਨ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਹਰ ਤਰ੍ਹਾਂ ਦੀ ਰੂਫਿੰਗ ਕਰਦੇ ਨੇ, ਸ਼ੀਗਰ ਰੂਫਿੰਗ, ਮੈਟਲ ਰੂਫਿੰਗ, ਸੀਡਰ ਰੂਫਿੰਗ, ਬਿਲਕੁਲ ਜੀ ਖੁਦ ਰੂਫਿੰਗ ਇੰਸਪੈਕਟਰ ਨੇ, ਸਰਟੀਫਾਈਡ ਨੇ, ਪਹਿਲਾਂ ਹੀ ਕੰਮ ਇੱਦਾਂ ਦਾ ਕਰਦੇ ਨੇ ਕਿ ਤੁਹਾਡੇ ਟਾਈਮ ਅਤੇ ਮਨੀ ਦੀ ਵੈਲਿਊ ਹੋ ਜਾਵੇ। ਬਿਲਕੁਲ ਜੀ ਡਾਇਰੈਕਟ ਡੀਲ ਕਰਦੇ ਨੇ ਇੰਸ਼ੋਰੈਂਸ ਕਲੇਮ ਦੇ ਲਈ, ਕਿਸੇ ਵੀ ਤਰ੍ਹਾਂ ਦਾ ਕਲੇਮ ਹੋਵੇ, ਹਿਲ ਕਲੇਮ ਹੋਵੇ, ਵਾਟਰ ਡੈਮੇਜ, ਵਿੰਡ ਡੈਮੇਜ ਹੋਵੇ ਕਿਸੇ ਤਰ੍ਹਾਂ ਦੀ, ਕਈ ਵਾਰੀ ਘਰ ਦੀ ਛੱਤ ਚ ਹੁੰਦੀ ਹੁੰਦੀ ਸਮਝ ਨਹੀਂ ਆਉਂਦੀ ਕੀ ਕਰੀਏ, ਕਰਨਾ ਕੁਝ ਨਹੀਂ, ਏਡੀ ਰੂਫਿੰਗ ਕਪਤਾਨ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। 431-996-3632 ਦੇ ਉੱਤੇ ਸੰਪਰਕ ਕਰ ਲੈਣਾ, ਅਤੇ ਕਮਰਸ਼ੀਅਲ ਰੂਫਿੰਗ ਦੇ ਐਕਸਪਰਟ ਨੇ। ਬਿਲਕੁਲ ਜੀ, ਤੁਸੀਂ ਰੈਜੀਡੈਂਟ ਰੂਫਿੰਗ ਕਰਵਾਉਣੀ ਹੋਵੇ ਜਾਂ ਕੋਈ ਤੁਸੀਂ ਆਫਿਸ ਬਿਲਡਿੰਗ ਕੋਈ ਬਣਵਾਉਣਾ ਚਾਹੁੰਦੇ ਹੋ ਕਮਰਸ਼ੀਅਲ, ਅਤੇ ਉਹਦੇ ਲਈ ਤੁਹਾਨੂੰ ਰੂਫਿੰਗ ਸਰਵਿਸ ਚਾਹੀਦੀਆਂ, ਫਿਰ ਟਾਈਮ ਅਤੇ ਮਨੀ ਦੀ ਤੁਹਾਡੀ ਬੱਚਤ ਹੋ ਸਕਦੀ ਹੈ। ਕਹਿੰਦੇ ਖੁਦ ਰੂਫਿੰਗ ਇੰਸਪੈਕਟਰ ਨੇ, ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਜਿਹੜਾ ਬਹੁਤ ਘੱਟ ਟਾਈਮ ਦੇ ਵਿੱਚ ਇੱਕ ਵਧੀਆ ਬਿਲਡਿੰਗ ਬਣਾ ਕੇ ਦੇਣੀ ਹੈ, ਵਧੀਆ ਰੂਫਿੰਗ ਕਰਕੇ ਦੇਣੀ ਆ, ਅਤੇ ਜਿਹੜੀ ਪਾਸ ਵੀ ਹੋ ਜਾਵੇ। ਕਹਿੰਦੇ ਖੁਦ ਰੂਫਿੰਗ ਇੰਸਪੈਕਟਰ ਨੇ ਪਹਿਲਾਂ ਹੀ ਕੰਮ ਇੰਨਾ ਤਸੱਲੀ ਬਖਸ਼ ਕਰਦੇ ਨੇ ਕਿ ਜਿਹੜਾ ਪਾਸ ਹੋ ਸਕੇ ਉਹਦੇ ਲਈ, ਫਿਰ ਟਾਈਮ ਅਤੇ ਮਨੀ ਜੀ ਜੇ ਤੁਸੀਂ ਵੈਲਿਊ ਕਰਨਾ ਚਾਹੁੰਦੇ ਹੋ ਤਾਂ ਕਪਤਾਨ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। 431-996-32 ਦੇ ADR ਰੂਫਿੰਗ ਦੇ ਨਾਲ ਸੰਪਰਕ ਕਰ ਸਕਦੇ ਹੋ। ਬਿਲਕੁਲ ਜੀ, ਤੁਸੀਂ ਕਿਸੇ ਵੀ ਤਰ੍ਹਾਂ ਦੀ ਫਲੈਟ ਰੂਫਿੰਗ ਸਰਵਿਸ ਲੈਣਾ ਚਾਹੁੰਦੇ ਹੋ, ਟਾਰਚ ਔਨ ਰੂਫਿੰਗ, EPDM ਜਿਹਨੂੰ ਆਪਾਂ ਰਬੜ ਰੂਫਿੰਗ ਕਹਿ ਦਿੰਦੇ, TPO ਰੂਫਿੰਗ ਜਾਂ ਮੈਟਲ ਰੂਫਿੰਗ, ਸਾਈਡਿੰਗ ਸੋਫਿਟ ਜਾਂ ਡਾਊਨ ਸਪਾਊਟ ਜਿਨ੍ਹਾਂ ਨੂੰ ਆਪਾਂ ਛੱਤ ਦੇ ਮੂਹਰੇ ਪ੍ਰਣਾਲੇ ਕਹਿ ਦਿੰਦੇ ਹਾਂ, ਜੇ ਉਹ ਕਰਵਾਉਣਾ ਚਾਹੁੰਦੇ, ਗਟਰ ਸਰਵਿਸ ਲੈਣਾ ਚਾਹੁੰਦੇ ਹੋ ਜਾਂ ਫੇਸ਼ੀਆ ਕਰਵਾਉਣਾ ਚਾਹੁੰਦੇ ਹੋ, ਪ੍ਰੋਪਰ ਹੀਟ ਇੰਸ਼ੋਰੈਂਸ ਹੋਲਡਰ ਨੇ ਜੀ, ਹਰ ਤਰ੍ਹਾਂ ਦੀ ਰੂਫਿੰਗ, ਸਾਈਡਿੰਗ ਇੰਸਪੈਕਸ਼ਨ, ਇੰਸ਼ੋਰੈਂਸ ਕਲੇਮ ਦੇ ਲਈ ਸੰਪਰਕ ਕਰੋ ਕਪਤਾਨ ਸਾਹਿਬ ਨਾਲ, ਗੱਲਬਾਤ ਕਰ ਸਕਦੇ ਹੋ। ADR ਰੂਫਿੰਗ, ਬਿਲਕੁਲ ਜੀ, ADR ਰੂਫਿੰਗ ਦੀਆਂ ਸੇਵਾਵਾਂ ਲੈਣ ਦੇ ਲਈ ਕਪਤਾਨ ਸਾਹਿਬ ਦਾ ਨੰਬਰ ਨੋਟ ਕਰ ਲਓ, 431-996-32 ਦੇ ਉੱਤੇ ਸੰਪਰਕ ਕਰ ਸਕਦੇ ਹੋ।

0: This is CKJS 92.7 FM and HD1 Winnipeg. Crystal clear on your FM and HD radio, 92.7 FM, CKJS.
1: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at a Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
2: Something spooky is stirring at the zoo. Boo at the Zoo is back, turning the zoo into Winnipeg's favorite Halloween destination with thrilling entertainment, colorful characters, immersive activities, and surprises around every corner. Enter Spookyville, a wonderfully weird Halloween town packed with themed areas, playful frights, and just enough boo to keep the whole family smiling. From first Halloweens to family traditions, there's something for every Halloween fan. Tickets are always popular, so don't wait. Plan your visit at booatthezoo.ca. Presented by Access Credit Union.
0: 92.7 FM, CKJS. In your home, in your car. 92.7 FM, CKJS is everywhere. Download the iHeartRadio app on Google Play or the App Store today.
3: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਮੈਡੀਕੇਅਰ ਕਲੀਨਿਕ ਐਂਡ ਵਾਕਰੇਨ ਕਲੀਨਿਕ 'ਤੇ ਜੇ ਤੁਸੀਂ ਸੇਵਾਵਾਂ ਲੈਣਾ ਚਾਹੁੰਦੇ ਹੋ ਕੋਈ ਵੀ ਮੈਡੀਸਨ ਦੇ ਰਿਲੇਟਡ ਤਾਂ ਪੰਜਾਬੀ ਸਪੀਕਿੰਗ ਡਾਕਟਰ ਤੁਹਾਨੂੰ ਮਿਲ ਜਾਂਦੇ ਨੇ ਫਲੂ ਸ਼ੋਟ ਵੀ ਲੱਗਦੇ ਨੇ ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੋ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ 1287 ਜੈਫਰਸਨ ਅਵੈਨਿਊ ਦੇ ਉੱਤੇ ਸੰਪਰਕ ਕਰ ਸਕਦੇ ਹੋ 204-416 1140 ਦੇ ਉੱਤੇ ਮੰਡੇ ਟੂ ਫਰਾਈਡੇ 9 ਤੋਂ 5:30 ਸੈਟਰਡੇ 9 ਤੋਂ 4 ਅਤੇ ਸੰਡੇ 9 ਤੋਂ 1 ਫਾਰਮੈਸੀ ਵੀ ਕਲੀਨਿਕ ਦੇ ਅੰਦਰ ਹੀ ਤੁਹਾਨੂੰ ਮਿਲ ਜੂਗੀ ਅਤੇ ਬਹੁਤ ਘੱਟ ਪ੍ਰਾਈਜ਼ ਵਿੱਚ ਤੁਹਾਨੂੰ ਮੈਡੀਸਨ ਮਿਲਦੀਆਂ ਨੇ ਅਤੇ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰਾਂ ਨਾਲ ਸੰਪਰਕ ਕਰ ਸਕਦੇ ਹੋ ਬੈਸਟ ਵੈਕੇਸ਼ਨ ਪੈਕੇਜ ਚਾਹੁੰਦੇ ਹੋ ਚੀਪ ਫਲਾਈਟ ਟਿਕਟ ਚਾਹੁੰਦੇ ਹੋ ਚਾਹੇ ਡੋਮੈਸਟਿਕ ਟੂਰ ਕਰਨਾ ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ ਚੱਲਦੇ ਮਾਰਕੀਟ ਦੇ ਵਿੱਚ ਪ੍ਰਾਈਜ਼ ਦੇ ਨਾਲੋਂ ਸਸਤੀਆਂ ਟਿਕਟਾਂ ਲੈਣਾ ਚਾਹੁੰਦੇ ਹੋ ਤਾਂ 204-202-0104 ਅਤੇ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ।

0: ਬਿਲਕੁਲ ਜੀ, ਇਸੇ ਤਰ੍ਹਾਂ ਹੀ ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਵੀਰ।
0: ਸਤਿ ਸ਼੍ਰੀ ਅਕਾਲ ਜੀ।
1: ਸੰਘਾ ਫੋਟੋਗ੍ਰਾਫਰ ਬੋਲਦਾ ਜੀ।
0: ਹਾਂਜੀ,
1: ਸੰਘਾ ਫੋਟੋਗ੍ਰਾਫਰ ਬੋਲਦਾ ਜੀ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਵੀਰੇ ਆਪਾਂ ਨਾ ਇੱਕ ਸੌਂਗ ਲਾ ਦਿਓ, ਆਪਾਂ ਅੱਜ ਨਾ ਪ੍ਰੀ ਸ਼ੂਟ ਕਰੀ ਜਾਂਦੇ ਇਹਨਾਂ ਵਾਸਤੇ, ਭਾਈ ਅਰਸ਼ ਤੇ ਸਿਮਰ ਨਾ ਕੁੜੀ।
0: ਹਾਂਜੀ ਹਾਂਜੀ,
1: ਤੇ ਇਹਨਾਂ ਵਾਸਤੇ ਲਾ ਦਿਓ ਬਨੇਰੇ ਤੇ, ਅਮਰਿੰਦਰ ਗਿੱਲ ਦਾ
0: ਬਨੇਰੇ ਤੇ।
1: ਹਾਂਜੀ,
0: ਇਹ ਨੱਚਣ ਟੱਪਣ ਵਾਲਾ ਪੂਰਾ
1: ਉਹ ਆਪਣਾ ਲਵ ਸੌਂਗ ਹੀ ਇਹਨਾਂ ਦੀ ਸਟੋਰੀ ਆ, ਵਧੀਆ ਸੋਹਣਾ।
0: ਅੱਛਾ ਠੀਕ ਹੈ ਜੀ, ਓਕੇ ਜੀ, ਧੰਨਵਾਦ ਜੀ,
1: ਥੈਂਕ ਯੂ।
0: ਬਿਲਕੁਲ ਜੀ, ਨਿੱਕੀ ਜੀ ਬ੍ਰੇਕ ਲਵਾਂਗੇ, ਜਾਣਾ ਕਿਤੇ ਨਹੀਂ, ਬਣੇ ਨੂੰ ਰੇਡੀਓ ਧਮਾਲ ਦੇ ਨਾਲ ਧਮਾਲਾ ਪਾਉਂਦੇ ਰਹਾਂਗੇ ਕੰਟੀਨਿਊ, ਇੱਦਾਂ ਹੀ ਬਸ ਤੁਸੀਂ ਜਾਣਾ ਨਹੀਂ ਕਿਤੇ। ਇੱਕ ਨਿੱਕੀ ਜੀ ਬ੍ਰੇਕ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਬੈਕ ਟੂ ਬੈਕ ਜਿਹੜਾ ਦਿਵਾਲੀ ਵਾਲਾ ਪਟਾਕਾ ਉਹ ਆਪਾਂ ਸਾਂਭ ਕੇ ਰੱਖਿਆ, ਹੁਣ ਚਲਾਵਾਂਗੇ ਆਪਾਂ ਨਿੱਕੀ ਜੀ ਬ੍ਰੇਕ ਤੋਂ ਬਾਅਦ।
2: ਘਰ ਵਰਗਾ ਟੇਸਟ ਸੁਪਨਾ ਜਿਹਾ ਲੱਗਦਾ ਹੈ ਨਾ? ਬਿਲਕੁਲ ਨਹੀਂ, ਜ਼ਰੂਰ ਇੰਡੀਅਨ ਸਵੀਟਸ ਦੀ ਇਹ ਸਪੈਸ਼ਲਿਟੀ ਹੈ। 50 ਤੋਂ ਵੀ ਵੱਧ ਤਰ੍ਹਾਂ ਦੀਆਂ ਹੋਮਮੇਡ ਸਵੀਟਸ ਹਮੇਸ਼ਾ ਫਰੈਸ਼। ਇੰਨਾ ਹੀ ਨਹੀਂ, ਹਰ ਤਰ੍ਹਾਂ ਦਾ ਇੰਡੀਅਨ ਸਟਰੀਟ ਫੂਡ ਵੀ ਅਵੇਲੇਬਲ ਹੈ। ਕੁਲਚੇ, ਛੋਲੇ, ਛੋਲੇ ਭਟੂਰੇ, ਗੋਲ ਗੱਪੇ, ਦਹੀਂ ਭੱਲੇ, ਸਟਫ ਕੁਲਚਾ, ਨਿਊਟਰੀ ਕੁਲਚਾ, ਨੂਡਲ ਬਰਗਰ, ਗੋਭੀ ਪਕੌੜਾ, ਸਮੋਸਾ, ਟਿੱਕੀ, ਵੈਜ ਪਨੀਰ ਜਾਂ ਬ੍ਰੈਡ ਪਕੌੜਾ ਤੇ ਹੋਰ ਵੀ ਬਹੁਤ ਕੁਛ। ਤੇ ਇਹ ਸਭ ਤੋਂ ਬਾਅਦ ਮਿਲਕ ਬਦਾਮ ਤੇ ਰਸ ਮਲਾਈ ਵੀ ਆ ਗਿਆ ਨਾ ਮੂੰਹ ਦੇ ਵਿੱਚ ਪਾਣੀ। ਸਵਾਜੀ ਪਹੁੰਚੋ 55 Waterford Green Common, call 204-633-2224, eat in or take out 9 AM to 8 PM, Sarur Indian Sweets।
3: ਟਰੈਵਲ ਦਾ ਪਲਾਨ ਹੈ, ਵੀਜ਼ਾ ਦੀ ਟੈਨਸ਼ਨ ਹੈ ਜਾਂ ਇੰਸ਼ੋਰੈਂਸ ਦੀ ਲੋੜ ਹੈ, ਤਾਂ ਫਿਰ ਯਾਦ ਰੱਖੋ ਮਾਨ ਇੰਟਰਨੈਸ਼ਨਲ ਟਰੈਵਲ, ਵੀਜ਼ਾ ਅਸਿਸਟੈਂਸ, ਅਮੇਜ਼ਿੰਗ ਵੈਕੇਸ਼ਨ ਪੈਕੇਜਸ, ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਟਿਕਟਸ, ਉਹ ਵੀ ਗ੍ਰੇਟ ਡੀਲਸ ਨਾਲ, ਤੇ ਹਰ ਤਰ੍ਹਾਂ ਦੇ ਇੰਸ਼ੋਰੈਂਸ ਕੰਪੀਟੀਟਿਵ ਰੇਟਸ ਨਾਲ, 7 ਕਨਵੀਨੀਅੰਟ ਆਫਿਸਿਸ ਲੋਕੇਸ਼ਨਸ ਤੇ, 24/7 ਸਰਵਿਸ, ਹਜ਼ਾਰਾਂ ਲੋਕਾਂ ਦਾ ਭਰੋਸਾ, ਫਾਸਟ, ਰਿਲਾਇਬਲ ਤੇ ਫਰੈਂਡਲੀ ਸਰਵਿਸ। ਅੱਜ ਹੀ ਕਾਲ ਕਰੋ 204-202-0104। ਯਾਦ ਰੱਖੋ ਮਾਨ ਇੰਟਰਨੈਸ਼ਨਲ ਟਰੈਵਲ, ਯੋਰ ਟ੍ਰਸਟ travel partner. We are open 24/7 to serve you.
4: Sigri Indian Bistro, amazing fine dine experience. Enjoy karo inada special lunch, tandoori parathe te amritsari kulche sham 4 baje tak. Is de naal naal indo chinese menu vi te inade famous tandoori appetizers da ta jawab hi nahi. Har cheez tuhade order te bilkul fresh banayi jandi hai, te je inadi famous biryani, paneer tikka masala, goat curry, butter chicken na khade te ki khada. 7 days a week, 11 AM to 10:30 PM, 55 Waterford Green Common. Dine in or take out late, call karo 204-777-3300.
5: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
0: ਬਿਲਕੁਲ ਜੀ, ਰੇਡੀਓ ਧਮਾਲ ਤੇ ਧਮਾਲਾਂ ਪੈਂਦੀਆਂ ਰਹਿਣਗੀਆਂ, ਤੇ ਇਸ ਤੋਂ ਬਾਅਦ ਹੁਣ ਜਿਹੜੇ ਬੈਕ ਟੂ ਬੈਕ ਗੀਤ ਆਉਣ ਵਾਲੇ, ਮੈਂ ਕਹਿਣਾ ਕਹਿੰਦਾ ਫੁੱਲੀ ਐਨਰਜੀ ਨੇ, ਤੇ ਤੁਸੀਂ ਕਹਿਣਾ ਕਿਆ ਬਾਤ ਹੈ ਕਿਆ ਬਾਤ ਹੈ, ਤੇ ਸੈਟਰਡੇ ਦਾ ਮਾਹੌਲ ਪੂਰਾ ਬਣਨ ਵਾਲਾ ਜੀ ਬਣਿਆ ਰੇਡੀਓ ਧਮਾਲ ਦੇ ਨਾਲ। ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਗਏ ਕਿ ਢਿੱਲੋ ਲਾਈਟਿੰਗ ਆਪਣਾ ਪੰਜਾਬੀ ਕਮਿਊਨਿਟੀ ਦਾ ਸਭ ਤੋਂ ਵੱਡਾ ਸਟੋਰ ਵਿਨੀਪੈਗ ਦੇ ਵਿੱਚ ਖੁੱਲ ਚੁੱਕਿਆ ਜੀ। ਕੈਲਗਰੀ ਤੇ ਐਡਮਿੰਟਨ ਦੇ ਵਿੱਚ ਵੀ ਦੋ ਲੋਕੇਸ਼ਨ ਇਹਨਾਂ ਦੀਆਂ ਹੈਗੀਆਂ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬ੍ਰਾਂਡਡ ਲਾਈਟ ਹੋਲਸੇਲ ਪ੍ਰਾਈਸ ਤੋਂ ਵੀ ਵਾਰੰਟੀ ਦੇ ਨਾਲ ਚਾਹੀਦੀ ਆ, ਤਾਂ 955 ਸੈਂਟ ਜੇਮਸ ਸਟਰੀਟ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਹੋਰ ਵੀ ਵਰਾਇਟੀ ਦੀਆਂ ਜਿਹੜੀਆਂ ਲਾਈਟਸ ਨੇ ਹੋਲਸੇਲ ਪ੍ਰਾਈਸ ਉੱਤੇ ਤੁਹਾਨੂੰ ਮਿਲ ਜਾਣਗੀਆਂ। ਸੋ ਜਾਣਾ ਕਿੱਥੇ ਆ ਜੀ? 955 ਸੈਂਟ ਜੇਮਸ ਸਟਰੀਟ ਤੇ ਢਿੱਲੋ ਲਾਈਟਿੰਗ ਨਾਲ ਸੰਪਰਕ ਕਰ ਲਓ ਜੀ, 204-919-5540 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਆ ਜਾਓ ਫਿਰ ਧਮਾਲਾ, ਉਸੇ ਤਰ੍ਹਾਂ ਹੀ ਪੈਂਦੀਆਂ ਰਹਿਣਗੀਆਂ, ਤੇ ਆ ਜਾਓ ਫਿਰ ਨੱਚਣ ਟੱਪਣ ਲਈ ਰੈਡੀ ਹੋ ਵੀ ਨਹੀਂ ਪੈਗ ਵਾਲਿਓ।

ਬਿਲਕੁਲ ਜੀ, ਇੱਦਾਂ ਹੀ ਐਨਰਜੀ ਵਾਲੇ ਸੌਂਗ ਆਪਾਂ ਇੰਜੋਏ ਕਰਦੇ ਰਹਾਂਗੇ। ਤੇ ਇੱਕ ਆਪਾਂ ਨੂੰ ਫਰਮੈਸ਼ ਜੀ ਸ਼ੂਟਿੰਗ ਚੱਲ ਰਹੀ ਹੈ ਤੇ ਉਹਨਾਂ ਨੂੰ ਡੈਡੀਕੇਟ ਆ ਜੀ ਇੱਕ ਸੌਂਗ ਬਨੇਰੇ ਦੇ ਅਮਰਿੰਦਰ ਗਿੱਲ ਜੀ ਦਾ ਸੁਣਦੇ ਹਾਂ ਜੀ, ਫਿਰ ਉਸ ਤੋਂ ਬਾਅਦ ਫਿਰ ਐਨਰਜੀ ਸੌਂਗ ਉਸੇ ਤਰ੍ਹਾਂ ਹੀ ਕੰਟੀਨਿਊ ਚੱਲਦੇ ਰਹਿਣਗੇ ਜੀ।

ਬਿਲਕੁਲ ਜੀ, ਇਸੇ ਤਰ੍ਹਾਂ ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਤੁਹਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਪੈਨਸ਼ਨਾਂ ਚਾਲੂ ਰੱਖਣ ਵਾਸਤੇ ਭਾਰਤ ਦੇ ਵਿੱਚ ਹੁਣ ਜਿਹੜਾ ਜੀਵਨ ਲਾਈਫ ਸਰਟੀਫਿਕੇਟ ਸਬਮਿਟ ਕਰਾਉਣਾ ਲਾਜ਼ਮੀ ਹੋ ਚੁੱਕਿਆ ਤੇ ਇਸ ਦੇ ਬਾਰੇ ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਮਨ ਅਰੋੜਾ ਜੀ ਵਿਨੀਪੈਗ ਸਾਊਥ ਦੇ ਵਿੱਚ ਸਰਵਿਸ ਦੇਣ ਜਾ ਰਹੇ ਨੇ ਡਿਜੀਟਲ ਲਾਈਫ ਸਰਟੀਫਿਕੇਟ ਜੇ ਸਬਮਿਟ ਕਰਾਉਣਾ ਜਾਂ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਆ 1 ਤਰੀਕ ਐਤਵਾਰ ਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਡਿਜੀਟਲ ਲਾਈਫ ਸਰਟੀਫਿਕੇਟ ਸਬਮਿਟ ਕਰਾਉਣਾ ਉਹਦੇ ਬਾਰੇ ਜਾਣਕਾਰੀ ਦੇਣਗੇ। ਪੰਜਾਬੀ ਟੇਸਟ ਜਿਹੜਾ ਰੈਸਟੋਰੈਂਟ ਆ ਉੱਥੇ ਵਿਜ਼ਿਟ ਕਰ ਸਕਦੇ ਹੋ ਤੁਸੀਂ 204-999-9848 ਦੇ ਉੱਤੇ। ਵਧੇਰੇ ਜਾਣਕਾਰੀ ਲਈ ਤੁਸੀਂ ਰਮਨ ਅਰੋੜਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਐਮਰੀਗੇਟ ਵਾਲਮਾਰਟ ਦੀ ਬੈਕਸਾਈਡ 'ਤੇ ਜੇ ਸਿੰਗਲ ਫੈਮਿਲੀ ਹੋ ਲੱਭ ਰਹੇ। ਬਿਲਕੁਲ ਜੀ, ਕਲਗੀਧਰ ਦਰਬਾਰ ਸਾਹਿਬ ਦੇ ਕੋਲ ਬਹੁਤ ਸਾਰੀ ਲਿਸਟਿੰਗ, ਇਹਨਾਂ ਕੋਲ ਕੈਸਲਬੇਰੀ ਵਾਲੀ ਸਾਈਡ। ਜੇ ਤੁਸੀਂ ਬ੍ਰੈਂਡ ਨਿਊ ਘਰ ਦੇਖ ਰਹੇ ਹੋ ਤਾਂ 3-4 ਬੈਡਰੂਮ ਵਾਲੇ ਘਰ ਤੁਹਾਨੂੰ ਅਰਾਊਂਡ $400,000 ਦੇ ਮਿਲ ਜਾਣਗੇ। ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਤੁਹਾਨੂੰ ਮਿਲ ਜਾਣਗੀਆਂ। ਸੋ ਵਧੇਰੇ ਜਾਣਕਾਰੀ ਦੇ ਤੁਸੀਂ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ 1 ਵੀਕ ਦੇ ਵਿੱਚ ਜੇ ਤੁਸੀਂ ਪ੍ਰੋਪਰਟੀ ਸੇਲ ਕਰਨਾ ਚਾਹੁੰਦੇ ਹੋ ਉਹਦੇ ਲਈ ਤੁਸੀਂ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਜੀ ਬਹੁਤ ਸਾਰੇ ਰੈਫਰੈਂਸ ਆਲਰੇਡੀ ਇਹਨਾਂ ਕੋਲ ਹੁੰਦੇ ਆ ਜਿਹੜੇ ਆਲਰੇਡੀ ਪ੍ਰੋਫਿਟ ਦੇ ਵਿੱਚਕਾਰ ਇਹਨਾਂ ਨੇ ਸੇਲ ਕਰਾਏ। ਫਿਰ ਉਹਨਾਂ ਦੇ ਯਾਰ ਦੋਸਤ, ਉਹਨਾਂ ਦੇ ਰਿਸ਼ਤੇਦਾਰ ਵੀ ਕਹਿੰਦੇ ਵੀ ਸਾਨੂੰ ਵੀ ਤੂੰ ਪ੍ਰੋਫਿਟ ਦੇ ਵਿੱਚ ਜਿਹੜਾ ਘਰ ਸਾਡਾ ਸੇਲ ਕਰਵਾ ਦੇ। ਤਾਂ ਕਰਕੇ ਕਹਿੰਦੇ ਹਾਂ ਜੀ ਜੇ ਤੁਸੀਂ 1 ਵੀਕ ਦੇ ਘਰ ਵਿੱਚ ਸੇਲ ਕਰਨਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ 204-999-9905 ਤੇ ਸੰਪਰਕ ਕਰ ਸਕਦੇ ਹੋ।

ਬਿਲਕੁਲ ਜੀ, ਰੇਡੀਓ ਧਮਾਲ ਦੇ ਇੱਦਾਂ ਹੀ ਧਮਾਲਾਂ ਪੈਂਦੀਆਂ ਰਹਿੰਦੀਆਂ ਨੇ। ਮੰਡੇ ਟੂ ਫਰਾਈਡੇ ਇੰਜੋਏ ਕਰਿਆ ਕਰੋ। ਸੈਟਰਡੇ ਦਾ ਸ਼ੋਅ ਅੱਜ ਆਪਾਂ ਇੰਜੋਏ ਕਰ ਰਹੇ ਸੀ 2 ਵਜੇ ਤੋਂ ਲੈ ਕੇ 5 ਵਜੇ ਤੱਕ। ਉਮੀਦ ਕਰਦੇ ਅੱਜ ਦਾ ਸ਼ੋਅ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ। ਬਿਲਕੁਲ ਜੀ, ਸਟਾਰਟਿੰਗ ਦੇ ਵਿੱਚ ਜਿੱਦਾਂ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ ਸੀ ਆਪਾਂ ਲੈ ਰਹੇ ਸੀ, ਫਿਰ 4 ਵਜੇ ਤੋਂ ਲੈ ਕੇ 5 ਵਜੇ ਤੱਕ ਆਪਾਂ ਨੂੰ ਟੌਪ ਗੇਅਰ ਪਾਉਣਾ ਪਿਆ, ਕਿਉਂਕਿ ਜਿਹੜਾ ਸ਼ੋਅ ਸੀ ਥੋੜ੍ਹਾ ਜਿਹਾ ਡਾਊਨ ਜਾ ਰਿਹਾ ਸੀ ਅਤੇ ਡਾਊਨ ਆਪਾਂ ਜਾਣ ਦੇ ਨਹੀਂ ਸਕਦੇ, ਕਿਉਂਕਿ ਰੇਡੀਓ ਧਮਾਲ ਨੰਬਰ 1 ਆ ਜੀ। ਕਿਉਂ ਨੰਬਰ 1 ਆ ਜੀ, ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿਉਂ ਨੰਬਰ 1 ਆ। ਫਰਾਈਡੇ ਅਤੇ ਸੈਟਰਡੇ ਦੇ ਸ਼ੋਅ ਤੁਸੀਂ ਇੰਜੋਏ ਕੀਤੇ ਹੋਣੇ, ਉਮੀਦ ਕਰਦੇ ਹਾਂ। ਮੰਡੇ ਫਿਰ ਰੂਬਰੂ ਹੋਵਾਂਗੇ ਜੀ, ਤਦ ਤੱਕ ਲਈ ਰੱਬ ਰਾਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।